ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਇਆ ਜਾ ਸੁਖ ਤਾਮ ਨਾ ਹੋਈ।

ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ।

ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਬਾਮਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀ ਅਹ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ

ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਓ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ।

ਆਸੁ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਚੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ

ਕਾਰਜ ਆਗੇ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਬ੍ਰਹਮ ਬਦਵਾਇਆ, ਸੁੱਕੇ ਕਾਸ਼ਟ ਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ, ਠਾਕੁਰ ਗਾਹੇ ਮਨ ਭਾਉ ਕਰਿਆ, ਉੱਡੇ ਊਡ ਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਾ ਸਸ਼ਟ ਸਿਧਾਨ।

ਕੰਮ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਗਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿਡਾਣਾ

ਜੀ ਜਨ ਨਾਨਕ ਤਿਨ ਗੁਰਬਾਣ ਹਰ ਧਿਆਵੇਂ ਹਰ ਧਿਆਵੇਂ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਗਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਗ ਅਨੇਕ ਅਨੰਤਾ ਤੇਰੀ ਅਨਗ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰ ਸਾਸਤ ਜੀ ਕਰ ਕਿਰਿਆ ਖਟ ਕਰਮ ਗ੍ਰੰਥਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰੰਬਰ ਕਰਤਾ ਜੀ ਤੁਧ ਜੇਵੜ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਾ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧੇ ਆਪ ਹੀ ਛੋੜਿਆ ਆਪ ਮਿਲਾਇਆ ਤੂੰ ਦਰੀਆ ਹੋ ਸਭ ਤੁਝੀ ਮਾਏ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦੀ ਆਗ ਵਖਾਣੇ ਜਿਨਾ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਨਾ ਕੁਬਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤਸਰ ਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਅਮ ਦੇਖਾਂ ਤਹ ਡੂਬ ਅਲੇ ਮਨ ਏਕਰਾ ਚੇਤ ਸਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾ ਹਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ

ਜਾਪਦਾ ਬਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਮਨੀਚ ਕਰਮਾ ਸਰਨ ਭਰੇ ਕੀ ਰਾਖੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੇ ਬਾਜ ਬੇਨਤੀ ਚੌਪਾਈ ਅਮਰੀ ਕਰੋ ਆਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਾਏ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਗੋਆ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਗਈ ਅਵਰ ਨਾ ਧਿਆਉਂ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰੁ ਹਮਾਰੇ ਮਾਰੀਆ ਬਹਾਦੈ ਮਜੇ ਉਬਰਿਆ ਮਰਨ ਕਾਲ ਕਾ ਦਰਾਸ ਨਿਬਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਮਨ ਦੁਸ਼ਟਨ ਕੇ ਹੰਥਾ ਤਮਹੋ ਪਰੀ ਚਤੁਰਦਸ ਗੰਥਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਗਰਭਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ।

ਲਿਓ ਉਭਾਰੀ, ਸਰਬ ਠਾਵਰ ਮੋਹੋ ਅਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਬਿਕ ਸਕਲ ਦੇ ਕੋ ਹਰਤਾ, ਦੁਸ਼ਟ ਦੁਖੀਆਂ ਕੋ ਸ਼ੈ ਕਰਤਾ। ਸ੍ਰੀ ਅਸਤੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਾ ਦਸੇ ਬਿਆ ਬਦ ਹੋਈ ਅੜਲ। ਸੁਨੇ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਪਾਵਨ ਗਿੰਡਾ ਨਰ ਗੇ ਰਹਾ, ਹੋ ਜੋ ਜਾ ਕੀ ਇੱਕ ਬਾਰ ਚਾਪਈ ਕੋ ਕਹੇ ਚਾਪਾਈ। ਸਮਤ ਸਤਰਾ ਸਹਿਸ ਪਣਿਜ, ਅਰਥ ਸਹਿਸ ਪਨਤੀਨ ਕਹਿਜ, ਭਾਦਰ ਸੁਧੀ ਅਸ਼ਟਮੀ ਰਵਾਰਾ, ਤੀਰ ਸਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰੋ ਪਖਿਆਨੇ, ਦਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ, 405 ਚਰਿਤ੍ਰ ਸਮਾਪਤਮ, ਸਤ ਸ਼ਬਮ ਸਤ ਅਬਜੋ ਦੋਹਰਾ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।

ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਕਰ ਤੇਰਾ ਹੈ ਕਰਤਾ ਤੇਰਾ ਹੈ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ

ਨਾ ਹੀ ਆਪੇ ਤਰਸ ਪਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ। ਤਿੱਥੇ ਤੂੰ ਸਮਰੱਥ, ਜਿੱਥੇ ਕੋਹੇ ਨਾਹੇ ਉੱਥੇ ਤੇਰੀ ਰੱਖ, ਅਗਨੀ ਉਹ ਦਰਮਾਏ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਭਉਜਲ ਬਿਖਮ ਸਗਾਹ, ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆ ਸਮਰਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹ। ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ। ਸਲੋਕ ਮਹੱਲਾ ਪੰਜਵਾਂ।

ਰੱਖੇ ਰੱਖਣਹਾਰਾ ਭਾਰਿਆਂ ਨੂੰ ਗੁਰ ਕੀ ਪੈਰੀ ਪਾਏ ਕਾਰ ਸਵਾਰਿਆਂ ਵਾਪ ਦਯਾਲ ਮਨੋ ਨਾ ਵਿਸਾਰਿਆਂ ਸਾਧ ਜਨਾ ਕੇ ਸੰਗ ਭਵ ਜਲ ਤਾਰਿਆਂ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬੇਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ

ਸਰਬਤਾਈ ਸਰਬਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਿਣ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਨਠ ਕੀਤਾ ਦਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤੁਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰੈਤ ਦੇਖ ਤੇਗ ਫਤਿਹ ਬਿਰਦ ਕੀ ਫੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਹੀ ਦਾ ਤਾਰ ਜੀ ਸ੍ਰੀ ਨਨਕਾਨਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾ ਕੀਤੀ ਆਪ ਜੀ ਦੀ ਜੁੜ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰਿਆਂ ਸਦਵਾਨ ਦੀ ਰਮਤਾ ਵਿਚਾਰ ਜੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਗੁਰਬਾਣੀ ਦਾ ਭਾਵ ਹੋਈਆਂ ਸੰਗਤਾਂ ਦੇ ਇਰਦਿਆਂ 'ਚ ਸਾਹਿਬ ਕਰਤਾਰ ਕਰਨਾਈ ਸੰਗਤ ਦੀ ਹਾਜ਼ਰ ਤਿਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੇ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਰਨਦਾਤਾ ਬਖਸ਼ਣੀ ਅਮਰਜੀਤ ਸਿੰਘ ਗਿੱਲ ਸਮੂਹ ਗਿੱਲ ਪਰਿਵਾਰ ਨੂੰ ਮਾਤਾ ਸੁਰਜੀਤ ਕੌਰ ਗਿੱਲ ਦੀ ਸਲਾਨਾ ਯਾਦ ਉਹਨਾਂ ਦੀ ਰੂਹ ਕਲਿਆਣਤਾ ਵਾਸਤੇ ਆਦਿ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਪਰਿਵਾਰ ਵੱਲੋਂ ਹੈ ਕਿਰਪਾ ਕਰਨੀ ਪਰਵਾ ਮਿਸ਼ਰੀਆਂ ਚਰਨਾ ਚਨਵਾਸ ਪਰਿਵਾਰ ਸਿਰ 'ਤੇ ਮਿਹਰ ਪ੍ਰਾਥਰ ਰਾਣਾ ਬੰਦਾ ਬਾਲ ਬਖਸ਼ਣਾ ਬੀਬੀ ਗੁਰਮੀਤ ਕੌਰ ਸਿਹਤ ਜਾਵੇ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਰਨ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਸਤਵਿੰਦਰ ਸਿੰਘ ਇਮੀਗ੍ਰੇਸ਼ਨ ਦੇ ਕਾਰਜਾਂ ਸਫਲਤਾ ਲਈ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਇੱਕ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ ਬੇਨਤੀ ਹੈ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਰਾਜ ਸ੍ਰੀ ਮੁਖ ਬਾਗ

ਗੁਰੂ ਪਿਆਰੀ ਸਾਧ ਸੰਗਤ ਜੀ, ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਊਂਟ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਸੋਧਾ ਰਾੜਾ ਸਾਹਿਬ ਜੀ ਦੀ ਬਾਣੀ ਸਰਵਣ ਕਰਾਈ ਹੈ, ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ, ਉਹ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਦਰਬਾਰ ਵਿੱਚ ਜੁੜ ਬੈਠੀ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਇਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜਾ ਹੀ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਬੇਰ ਸਾਹਿਬ ਵਾਲੇ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨੂੰ ਕਥਾ ਗੁਰਬਾਣੀ ਵਿਚਾਰ ਦੇ ਨਾਲ ਜੋੜਨ। ਆਓ ਭਾਈ ਸਾਹਿਬ ਹੁਣਾਂ 'ਤੇ ਬੜੀ ਮਹਾਰਾਜ ਦੀ ਬਖਸ਼ਿਸ਼ ਹੈ, ਬੜੇ ਹੀ ਵਿਦਵਾਨ ਨੇ, ਸੋ ਆਓ ਇਹਨਾਂ ਤੋਂ ਗੁਰਬਾਣੀ ਦੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸ੍ਰੀ ਵਾਹਿਗੁਰੂ ਸਾਹਿਬ ਜੀ।

Good night.

विसर नाहीं दातार अपना नाम देहो गुण गामा

ਸੀ ਉਹ ਦੱਸਿਆ। ਖੈਰ ਸਾਖੀ ਬਹੁਤ ਲੰਬੇਰੀ ਹੈ, ਸਮਾਂ ਸੀਮਤ ਹੈ, ਅਤੇ ਬੇਬੇ ਨਾਨਕੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਬਣ ਗਈ। ਇਤਿਹਾਸ ਪੜ੍ਹੀਏ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਜੇ ਭਾਈ ਅਮਰਦਾਸ ਨੂੰ ਨਾਮ ਤੱਕ ਪਹੁੰਚਾਉਣ ਵਾਲੀ ਉਹਨਾਂ ਦੀ ਉਹ ਧੀ ਵੀ ਹੈ ਅਤੇ ਨੌਂ ਵੀ ਹੈ ਬੀਬੀ ਅਮਰੋ। ਜੇ ਘਰਾਂ ਦੇ ਵਿੱਚ ਧੀਆਂ ਨੌਵਾਂ ਬਾਣੀ ਪੜ੍ਹਨ ਲੱਗ ਜਾਣ ਤਾਂ ਸਾਰੇ ਘਰ ਦਾ ਜੀਵਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦੀਆਂ ਤਰੰਗਾਂ ਜਿਹੜੀਆਂ ਨੇ ਸ਼ੁੱਧ ਹੋ ਜਾਂਦੀਆਂ। ਕਈ ਵਾਰੀ ਆਪਾਂ ਕਿਤੋਂ ਲੰਘਦੇ ਹਾਂ, ਜੇ ਉੱਥੇ ਗੰਦਗੀ ਹੋਵੇ ਨਾ ਤਾਂ ਸਾਨੂੰ ਰੁਮਾਲ ਰੱਖਣਾ ਪੈਂਦਾ ਨੱਕ 'ਤੇ, ਅਸੀਂ ਇਸ ਤਰ੍ਹਾਂ ਮੂੰਹ ਢੱਕ ਲੈਂਦੇ ਹਾਂ। ਪਤਾ ਕਿਉਂ? ਕਿਉਂਕਿ ਉੱਥੇ ਉੱਥੋਂ ਦਾ ਮਾਹੌਲ ਜਿਹੜਾ ਸੀ ਉਹ ਗੰਦਗੀ ਵਾਲਾ ਸੀ, ਅਤੇ ਜਿਹਨੂੰ ਸਾਡਾ ਜਿਹੜਾ ਅੰਤਸ਼ਕਰਨ ਹੈ ਉਹ ਅਕਸੈਪਟ ਨਹੀਂ ਕਰਦਾ। ਅਸੀਂ ਉੱਥੋਂ ਮੂੰਹ ਢੱਕ ਕੇ ਲੰਘਦੇ ਹਾਂ ਕਿਉਂਕਿ ਸਾਨੂੰ ਸੁਗੰਧੀ ਲੈਣ ਦੀ ਆਦਤ ਹੈ, ਦੁਰਗੰਧ ਨਹੀਂ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ, ਜਿੱਥੇ ਨਾਮ ਜਪਿਆ ਜਾਵੇ ਉੱਥੇ ਸ਼ੁੱਧਤਾ ਪ੍ਰਗਟ ਹੋ ਜਾਂਦੀ ਹੈ। ਅਤੇ ਬੇਬੇ ਨਾਨਕੀ ਜੀ ਨੇ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਦੀ ਦੱਸ ਪਾਈ, ਸੰਸਾਰ ਨੂੰ ਦੱਸਿਆ ਵੀ ਮੇਰਾ ਜਿਹੜਾ ਵੀਰ ਹੈ ਨਾ, ਜਿਹੜਾ ਇਸ ਧਰਤੀ 'ਤੇ ਆਇਆ ਉਹ ਪੀਰਾਂ ਦਾ ਪੀਰ ਹੈ। ਅਤੇ ਬੇਬੇ ਨਾਨਕੀ ਤੋਂ ਭਾਈ ਜੈ ਰਾਮ ਪਤੀ ਸੀ, ਹੁਣ ਬੇਬੇ ਨਾਨਕੀ ਤੋਂ ਭਾਈ ਜੈ ਰਾਮ ਦੇ ਵਿੱਚ ਸਿੱਖੀ ਆਈ ਹੈ, ਕਿਉਂਕਿ ਜੇ ਪਤਨੀ ਧਰਮੀ ਹੋਵੇਗੀ ਤਾਂ ਪਤੀ ਦਾ ਜੀਵਨ ਬਦਲ ਜਾਂਦਾ ਹੈ। ਅਤੇ ਭਾਈ ਜੈ ਰਾਮ ਤੋਂ ਬਾਅਦ ਫਿਰ ਸੁਲਤਾਨਪੁਰ ਦਾ ਨਵਾਬ, ਇੱਥੋਂ ਦੇ ਕਈ ਚੌਧਰੀ ਜਿਹੜੇ ਸੀ ਉਹ ਸਿੱਖੀ ਦੇ ਵਿੱਚ ਆਏ। ਬੜੀ ਵੱਡੀ ਕਿਰਪਾ ਮਹਾਰਾਜ ਨੇ ਕੀਤੀ। ਨਾਮ ਜਿਹੜਾ ਖਜ਼ਾਨਾ ਹੈ ਇਹ ਦਰਗਾਹ ਦਾ ਖਜ਼ਾਨਾ ਹੈ, ਪਰਮੇਸ਼ਰ ਦੇ ਘਰ ਦਾ ਖਜ਼ਾਨਾ ਹੈ। ਪਰ ਜਦੋਂ ਕੋਈ ਮਨਮਤੀ, ਕੋਈ ਢੋਂਗੀ ਨਾਮ ਦੇਣ ਦਾ ਦਾਅਵਾ ਕਰਨ ਲੱਗ ਜਾਵੇ ਵੀ ਮੈਂ ਨਾਮ ਦੇ ਰਿਹਾ, ਬੜੇ ਨੇ ਅੱਜ ਇਸ ਤਰ੍ਹਾਂ ਦੇ ਜਿਹੜੇ ਨਾਮ ਦੇਣ ਦਾ ਦਾਅਵਾ ਕਰ ਰਹੇ, ਕੋਈ ਪੰਜਾਂ ਅੱਖਰਾਂ ਦਾ ਨਾਮ, ਕੋਈ ਤਿੰਨਾਂ ਅੱਖਰਾਂ ਦਾ, ਬੜਾ ਭਰਮ ਜਿਹੜਾ ਪਾਇਆ ਜਾ ਰਿਹਾ। ਹੁਣ ਯਾਦ ਰੱਖਿਓ, ਪਰਮਾਤਮਾ ਦੇ ਘਰ ਦਾ ਜਿਹੜਾ ਖਜ਼ਾਨਾ ਹੈ ਉਹ ਨਾਮ ਹੈ, ਅਤੇ ਨਾਮ ਦਾ ਦਾਤਾ ਕੋਈ ਮਨੁੱਖ ਨਹੀਂ, ਸਤਿਗੁਰੂ ਆਪ ਹੈ, ਅਤੇ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਇਸ ਕਰਕੇ ਆਓ, ਕੱਲ੍ਹ ਵੀ ਆਪਾਂ ਵਿਚਾਰ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ ਜੁੜਨ ਦਾ ਯਤਨ ਕਰੀਏ। ਸੀਮਤ ਸਮੇਂ ਦੇ ਵਿੱਚ ਇੱਕ ਵਾਰ ਸਾਰੀ ਸੰਗਤ

ਕੇਵਲ ਇਸ਼ਾਰਾ ਮਾਤਰ ਬੇਨਤੀਆਂ ਕਰਨੀਆਂ ਨੇ ਕਿਉਂਕਿ ਸਮਾਂ ਸੀਮਤ ਹੈ। ਆਸਾ ਰਾਗ ਦਾ ਨਾਂ ਹੈ, ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਸਭ ਨਾਵੈਨੋ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ। ਸਤਿਗੁਰੂ ਦੀ ਕਿਰਪਾ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਭਾਈ ਸਾਰੀ ਦੁਨੀਆ ਪਰਮੇਸ਼ਰ ਦੇ ਨਾਮ ਨੂੰ ਲੋਚਦੀ ਹੈ। ਮਨੁੱਖ ਦੇ ਅੰਦਰ ਇਹ ਤਾਂ ਹੁੰਦੀ ਹੈ ਵੀ ਮੈਨੂੰ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰਪਾਹੀ ਜੀਉ। ਪਰ ਬਹੁਤ ਘੱਟ ਨੇ ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ, ਕਿਉਂਕਿ ਮਨੁੱਖ ਜਿਹੜਾ ਹੈ ਉਹ ਰਸਤੇ ਦੇ ਵਿੱਚ ਹੀ ਭਟਕ ਜਾਂਦਾ ਹੈ। ਕੋਈ ਚੀਜ਼ ਲੈਣੀ ਹੋਵੇ ਨਾ, ਜਦੋਂ ਗਲਤ ਦੁਕਾਨ 'ਤੇ ਚਲੇ ਜਾਈਏ ਉੱਥੋਂ ਫਿਰ ਉਹ ਚੀਜ਼ ਸਾਨੂੰ ਨਹੀਂ ਮਿਲਦੀ। ਪਰ ਉਹਨੇ ਜੋ ਵੀ ਸਾਨੂੰ ਦੇ ਦਿੱਤਾ ਅਸੀਂ ਉਹ ਪ੍ਰਾਪਤ ਕਰ ਲੈਂਦੇ, ਕਿਉਂਕਿ ਸਾਨੂੰ ਪਹਿਚਾਣ ਹੀ ਨਹੀਂ ਹੁੰਦੀ ਵਸਤੂ ਦੀ। ਅੱਜ ਇਹੀ ਕੁਝ ਹੋ ਰਿਹਾ ਸਾਡੇ ਸਮਾਜ ਦੇ ਵਿੱਚ।

0: ਪਾਤਸ਼ਾਹ ਕਹਿੰਦੇ ਇਹ ਜਿਹੜੀ ਤਾਂਘ ਹੈ, ਲੋਚ ਹੈ ਅੰਦਰ ਨਾਮ ਨੂੰ ਪ੍ਰਾਪਤ ਕਰਨ ਦੀ, ਪਰ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ ਜਿਸ ਕਿਰਪਾ ਕਰੇ ਸੋ ਪਾਏ। ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੀ ਇਸ ਦਾਤ ਨੂੰ ਪ੍ਰਾਪਤ ਕਰਦੇ ਹਨ। ਬਿਨ ਨਾਮੈ ਸਭ ਦੁੱਖ ਹੈ, ਸੁੱਖ ਤਿਸ ਜਿਸ ਮਨ ਵਸਾਏ। ਅਤੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਕਿਉਂਕਿ ਅਕਾਲ ਪੁਰਖ ਨੇ ਜਦੋਂ ਆਪਣੇ ਆਪ ਨੂੰ ਸਾਜਿਆ ਅਤੇ ਆਪਣੇ ਨਾਮ ਨੂੰ ਵੀ ਪੈਦਾ ਕੀਤਾ, ਗੁਰ ਗਿਆਨ ਪਦਾਰਥ ਨਾਮ ਹੈ, ਅਤੇ ਉਹ ਨਾਮ ਫਿਰ ਮਿਲਦਾ ਕਿੱਥੋਂ ਹੈ? ਗੁਰੂ ਦੇ ਗਿਆਨ ਦੇ ਵਿੱਚੋਂ, ਜਦੋਂ ਸਤਿਗੁਰੂ ਦੀ ਕਿਰਪਾ ਕਰਦੇ ਆ। ਅਤੇ ਮਹਾਰਾਜ ਕਹਿੰਦੇ ਬਿਨ ਨਾਮੈ ਸਭ ਦੁੱਖ ਹੈ। ਅੱਜ ਜਿੰਨਾ ਵੀ ਸੰਸਾਰ ਦੁਖੀ ਹੈ, ਇਸ ਗੱਲ ਦੀ ਸਾਨੂੰ ਸਮਝ ਆ ਜਾਵੇਗੀ ਸ਼ਬਦ ਵਿਚਾਰ ਕੇ, ਵੀ ਨਾਮ ਤੋਂ ਬਿਨਾਂ ਦੁੱਖ ਹੈ। ਜਿੰਨੇ ਵੀ ਸੰਸਾਰ ਵਿੱਚ ਦੁੱਖ ਨੇ, ਇਹਦਾ ਕਾਰਨ ਹੈ ਪਰਮੇਸ਼ਰ ਦੇ ਨਾਮ ਤੋਂ ਅਸੀਂ ਟੁੱਟੇ ਹੋਏ ਹਾਂ। ਸਰੀਰ ਕਰਕੇ ਵੀ ਦੁਖੀ ਹਾਂ, ਅੱਜ ਮਨ ਕਰਕੇ ਵੀ ਦੁਖੀ ਹਾਂ। ਚਿੰਤਾ ਹੈ, ਫਿਕਰ ਹੈ, ਝੋਰਾ ਹੈ, ਕਲੇਸ਼ ਘਰਾਂ ਦੇ ਵਿੱਚ ਇੱਕ ਦੂਜੇ ਨਾਲ ਬਣਦੀ ਨਹੀਂ, ਸਿੱਖ ਦੀ ਸਿੱਖ ਨਾਲ ਨਹੀਂ ਬਣਦੀ, ਇੱਕ ਧੜੇ ਦੀ ਦੂਜੇ ਧੜੇ ਦੇ ਨਾਲ ਨਹੀਂ ਬਣਦੀ, ਭਰਾ ਦੀ ਭਰਾ ਦੇ ਨਾਲ ਨਹੀਂ ਬਣਦੀ। ਇੱਕ ਦੇਸ਼ ਦੂਜੇ ਨੂੰ ਖਤਮ ਕਰਨਾ ਚਾਹੁੰਦਾ, ਦੂਜਾ ਤੀਜੇ ਨੂੰ ਮਾਰਨਾ ਚਾਹੁੰਦਾ, ਸਾਰੇ ਭੱਜੇ ਫਿਰਦੇ ਆ। ਆ ਸਾਰੇ ਸੰਸਾਰ ਦੇ ਵਿੱਚ ਜਿੰਨੀਆਂ ਵੀ ਬਿਮਾਰੀਆਂ ਨੇ, ਜਿੰਨੇ ਵੀ ਕਲੇਸ਼ ਨੇ, ਇਹਨਾਂ ਦਾ ਹੱਲ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ, ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ। ਪਾਤਸ਼ਾਹ ਕਹਿੰਦੇ ਬਿਨ ਨਾਮ ਹੈ ਜੱਗ ਕਮਲਾ ਫਿਰੈ, ਸਾਰਾ ਸੰਸਾਰ ਕਮਲਿਆਂ ਦੀ ਤਰ੍ਹਾਂ ਭੱਜਾ ਫਿਰਦਾ ਹੈ। ਬਿਨ ਨਾਮ ਹੈ ਸਭ ਦੁੱਖ ਹੈ, ਕਹਿੰਦੇ ਭਾਈ ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਸੁੱਖ ਤਿਸ ਜਿਸ ਮਨ ਵਸਾਏ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਨਾਮ ਵਸਾ ਦਿੰਦਾ ਹੈ, ਪਾਤਸ਼ਾਹ ਕਹਿੰਦੇ ਭਾਈ ਉਹ ਸੁਖੀ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਨਾਮ ਦੀ ਦਾਤ ਬਖਸ਼ ਦਿੰਦੇ ਨੇ ਉਹ ਸੁਖੀ ਹੋ ਜਾਂਦੇ ਆ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ਼। ਤੂੰ ਬੇਅੰਤ ਦਿਆਲ ਹੈ, ਤੇਰੀ ਸਰਨਾਈ। ਇਹ ਰਹਾਉ ਦੀਆਂ ਦੋ ਪੰਕਤੀਆਂ ਨੇ। ਰਹਾਉ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ, ਰਹਾਉ ਤੋਂ ਭਾਵ ਹੁੰਦਾ ਠਹਿਰਾਓ, ਰੁਕਣਾ, ਤੇ ਰੁਕ ਕੇ ਇਹਨਾਂ ਦੀ ਵਿਚਾਰ ਕਰਨੀ, ਸਾਰਾ ਸ਼ਬਦ ਇਹਦੇ ਉੱਤੇ ਆਧਾਰਿਤ ਹੁੰਦਾ। ਰਹਾਉ ਦੀ ਪਹਿਲੀ ਪੰਕਤੀ ਹੈ, ਮਹਾਰਾਜ ਕਹਿੰਦੇ ਤੂੰ ਬੇਅੰਤ, ਹੇ ਸੱਚੇ ਪਾਤਸ਼ਾਹ ਤੂੰ ਬੇਅੰਤ ਹੈ। ਸਾਰਾ ਸੰਸਾਰ ਜਿੰਨੀ ਵੀ ਸ੍ਰਿਸ਼ਟੀ ਹੈ ਨਾ, ਇਹ ਅੰਤ ਦੇ ਵਿੱਚ ਹੈ। ਜੋ ਉਪਜਿਓ ਸੋ ਬਿੰਸ ਹੈ, ਜੋ ਬਣਿਆ ਹੈ ਇੱਕ ਦਿਨ ਟਿੱਠ ਜਾਣਾ ਹੈ। ਅੰਤ ਦੇ ਅੱਗੇ ਬੇ ਸ਼ਬਦ ਲੱਗ ਗਿਆ, ਬੇਅੰਤ, ਅਤੇ ਪਰਮਾਤਮਾ ਬੇਅੰਤ ਹੈ, ਉਹਦੀਆਂ ਸਿਫਤਾਂ ਵੀ ਬੇਅੰਤ ਨੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇ ਨਾ। ਜੇ ਪਰਮਾਤਮਾ ਬੇਅੰਤ ਹੈ, ਉਹਦੇ ਗੁਣ ਵੀ ਬੇਅੰਤ ਨੇ, ਅਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਵੀ ਬੇਅੰਤ ਹੈ, ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਬੇਅੰਤ ਦਿਆਲ ਹੈ, ਤੇਰੀ ਸਰਨਾਈ। ਹੇ ਸੱਚੇ ਪਾਤਸ਼ਾਹ ਤੂੰ ਬੇਅੰਤ ਹੈ, ਦਿਆਲ ਹੈ, ਤੂੰ ਦਇਆ ਕਰਨ ਵਾਲਾ ਹੈ, ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਗੁਰਪੂਰੇ ਤੇ ਪਾਈਐ ਨਾਮੇ ਵਡਿਆਈ ਰਹਾਉ। ਪਾਤਸ਼ਾਹ ਕਹਿੰਦੇ ਜਿਹੜੀ ਪਰਮੇਸ਼ਰ ਦੇ ਨਾਮ ਦੀ ਦਾਤ ਹੈ ਨਾ, ਇਹ ਪੂਰੇ ਗੁਰੂ ਦੇ ਕੋਲੋਂ ਮਿਲਦੀ ਹੈ। ਹੁਣ ਮਹਾਰਾਜ ਜੀ ਨੇ ਗੁਰੂ ਦੇ ਅੱਗੇ ਪੂਰਾ ਸ਼ਬਦ ਜੋੜਿਆ, ਵੀ ਗੁਰੂ ਕਿਹੜਾ ਹੈ? ਜਿਹੜਾ ਪੂਰਾ ਹੈ, ਕਾਚੇ ਗੁਰ ਤੇ ਮੁਕਤ ਨਾ ਹੋਆ। ਹੁਣ ਲਛਮਣ ਦੇਵ 24 ਸਾਲ ਤੜਫਦਾ ਰਿਹਾ, ਕੱਚੇ ਗੁਰੂਆਂ ਦੇ ਕੋਲ ਤੁਰਿਆ ਫਿਰਦਾ ਰਿਹਾ, ਕਦੀ ਜਾਨਕੀ ਦਾਸ, ਕਦੀ ਰਾਮ ਜੀ ਦਾਸ, ਕਦੀ ਔਗੜ ਨਾਥ। ਪਰ ਜਿੱਦਣ ਕਲਗੀਧਰ ਪਾਤਸ਼ਾਹ ਮਿਲੇ, ਇੱਕ ਦਿਨ ਦੀ ਸੰਗਤ ਮਿਲੀ, ਤੇ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਸੀ। ਇਹ ਹੈ ਪੂਰੇ ਗੁਰੂ ਦੀ ਬਖਸ਼ਿਸ਼। 24 ਸਾਲ ਭਾਵੇਂ 24 ਯੁੱਗ ਵੀ ਕੋਈ ਕੱਚਿਆਂ ਦੇ ਕੋਲ ਭਟਕਦਾ ਰਹੇ, ਮੁਕਤੀ ਨਹੀਂ ਹੋ ਸਕਦੀ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਤੇ ਸਤਿਗੁਰੂ ਤੋਂ ਬਿਨਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਕਰਕੇ ਸਤਿਗੁਰੂ ਜੀ ਜਿੱਥੇ ਗੁਰੂ ਸ਼ਬਦ ਆਉਂਦਾ ਹੈ ਉਹਦੇ ਨਾਲ ਪੂਰਾ ਸ਼ਬਦ ਜੁੜਿਆ, ਜਿਵੇਂ ਪਰਮਾਤਮਾ ਦੇ ਨਾਲ ਸ਼ਬਦ ਹੈ ਨਾ, ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ, ਇਹਦਾ ਮਤਲਬ ਪਰਮਾਤਮਾ ਵੀ ਪੂਰਾ ਹੈ, ਉਹਦਾ ਨਾਂ ਵੀ ਪੂਰਾ ਹੈ, ਅਧੂਰਾ ਨਾਂ ਨਹੀਂ, ਦੁਨੀਆਂ ਦੇ ਨਾਂ ਸਾਰੇ ਅਧੂਰੇ ਆ। ਕਿਰਤਮ ਨਾਮ ਕਥੇ ਤੇਰੇ ਜਿਹੇ ਭਾਵ ਸਤ ਨਾਮ ਤੇਰਾ ਪਰਾਪੂਰਬਲਾ, ਪਰਮੇਸ਼ਰ ਪੂਰਾ ਹੈ ਉਹਦਾ ਨਾਮ ਵੀ ਪੂਰਾ ਹੈ, ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਸੇ ਤਰ੍ਹਾਂ ਸਤਿਗੁਰੂ ਆਖਦੇ ਨੇ ਕਹਿੰਦੇ ਜਿਹੜਾ ਪੂਰਾ ਹੈ ਗੁਰ ਪੂਰੇ ਤੇ ਪਾਈਐ, ਪੂਰਾ ਕਿਹਨੂੰ ਕਹਿੰਦੇ ਨੇ, ਜਿਹੜਾ ਪੂਰਿਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਰਵ ਵਿਆਪਕ ਹੈ, ਉਹਨੂੰ ਕਹਿੰਦੇ ਨੇ ਪੂਰਿਆ, ਹਰ ਇੱਕ ਦੇ ਵਿੱਚ ਜਿਹੜਾ ਵਸਿਆ ਹੋਇਆ। ਯਾਦ ਰੱਖਿਓ ਪਰਮਾਤਮਾ ਤੇ ਗੁਰੂ ਉਹ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਰਵ ਰਿਹਾ ਭਰਪੂਰ ਹੈ, ਹੋਰ ਕੋਈ ਐਸੀ ਤਾਕਤ ਨਹੀਂ। ਤੁਸੀਂ ਆਖੋਗੇ ਗੁਰੂ ਤੇ ਪਰਮਾਤਮਾ ਇਹ ਦੋ ਨੇ, ਪਾਤਸ਼ਾਹ ਕਹਿੰਦੇ ਨਹੀਂ ਦੋ ਨਹੀਂ ਇੱਕੋ ਹੀ ਆ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਜਿਵੇਂ ਇੱਕ ਸਿੱਕਾ ਹੋਵੇ ਨਾ, ਉਹਦੇ ਦੋ ਪਾਸੇ ਹੁੰਦੇ ਆ, ਇੱਕ ਇੱਧਰਲਾ ਪਾਸਾ ਇੱਕ ਇੱਧਰਲਾ ਪਾਸਾ, ਪਰ ਸਿੱਕਾ ਤਾਂ ਇੱਕੋ ਹੀ ਹੈ। ਇਸੇ ਤਰ੍ਹਾਂ ਪਰਮਾਤਮਾ ਇੱਕੋ ਹੀ ਹੈ, ਉਹ ਗੁਰੂ ਸਰੂਪ ਗਿਆਨ ਸਰੂਪ ਹੋ ਕੇ ਜਦੋਂ ਉਹਨੇ ਬ੍ਰਹਿਮੰਡ ਬਣਾਇਆ ਨਾ, ਉਹਨੇ ਆਪਣਾ ਇੱਕ ਸਰੂਪ ਕਾਇਮ ਕੀਤਾ, ਉਹ ਸਰੂਪ ਸੀ ਉਹਦਾ ਗਿਆਨ, ਉਹਦਾ ਨਾਮ, ਉਹਦੀ ਹੋਂਦ ਉਹਨੇ ਸੰਸਾਰ ਦੇ ਵਿੱਚ ਪ੍ਰਗਟ ਕੀਤੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਭਾਵ ਉਹ ਗੁਰੂ ਸਰੂਪ ਆਪੇ ਹੋਇਆ, ਮਰਿਆਦਾ ਸਰੂਪ ਆਪੇ ਹੋਇਆ। ਉਸ ਤੋਂ ਬਾਅਦ ਸੈਕੰਡਰੀ ਉਹਨੇ ਆ ਸਾਰਾ ਬ੍ਰਹਿਮੰਡ ਪੈਦਾ ਕੀਤਾ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਜਾਓ, ਫਿਰ ਸਾਰਿਆਂ ਦੇ ਵਿੱਚ ਉਹ ਬੈਠਾ ਹੋਇਆ। ਹੁਣ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਵੀ ਗੁਰੂ ਤੇ ਪਰਮਾਤਮਾ ਦੋ ਨਹੀਂ, ਇੱਕ ਓਅੰਕਾਰ ਤੋਂ ਜਦੋਂ ਅਸੀਂ ਗੁਰਪ੍ਰਸਾਦ ਤੱਕ ਪੜ੍ਹਦੇ ਹਾਂ ਨਾ, ਉਹ ਜਿਹੜਾ ਗਿਆਨ ਹੈ ਪਰਮੇਸ਼ਰ ਦਾ ਨਾਮ, ਉਹਦਾ ਦਾਤਾ ਜਿਹੜਾ ਸਤਿਗੁਰੂ ਹੈ, ਇੱਕੋ ਹੀ ਹੈ। ਪਰਮਾਤਮਾ ਆਪ ਹੀ ਗੁਰੂ ਬਣ ਕੇ ਸਾਡਾ ਆਧਾਰ ਕਰ ਰਿਹਾ, ਸਾਡਾ ਕਲਿਆਣ ਕਰ ਰਿਹਾ, ਕਿਉਂਕਿ ਦੂਜਾ ਕੋਈ ਹੈ ਹੀ ਨਹੀਂ ਸਾਨੂੰ ਜਿਹੜਾ ਮਿਲਾ ਦੇਵੇ, ਕੋਈ ਦੂਜੀ ਤਾਕਤ ਹੀ ਕੋਈ ਨਹੀਂ ਪਰਮਾਤਮਾ ਤੋਂ ਸਿਵਾ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇਸ ਕਰਕੇ ਸਤਿਗੁਰੂ ਆਖਦੇ ਨੇ ਕਹਿੰਦੇ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ, ਰਹਾਉ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ ਨੇ, ਕਹਿੰਦੇ ਭਾਈ ਪੂਰੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਮਿਲਦੀ ਹੈ, ਐਵੇਂ ਅਧੂਰਿਆਂ ਦੇ ਕੋਲ ਨਾ ਜਾਇਓ, ਅਤੇ ਨਾਮ ਦੇ ਨਾਲ ਫਿਰ ਕੀ ਮਿਲਦਾ, ਵਡਿਆਈ ਮਿਲਦੀ ਹੈ ਇੱਥੇ ਉੱਥੇ ਲੋਕ ਪਰਲੋਕ ਦੇ ਵਿੱਚ। ਹਾਂਜੀ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਨਾਨਕ ਗਿਆ ਜਾਪੇ ਜਾਏ। ਕਹਿੰਦੇ ਇੱਥੇ ਖੇਡ ਬਾਅਦ ਦੀ ਹੈ ਵੀ ਜਦੋਂ ਨਾਮ ਜਪਾਂਗੇ ਫਿਰ ਪਤਾ ਲੱਗਦਾ ਵੀ ਇਹਦਾ ਮੁੱਲ ਕੀ ਹੈ। ਇੱਥੋਂ ਦੀਆਂ ਗੱਲਾਂ ਤਾਂ ਸਾਰੇ ਕਰਦੇ ਵੀ ਅੱਗਾ ਕਿਹਨੇ ਦੇਖਿਆ, ਪਰ ਪਾਤਸ਼ਾਹ ਕਹਿੰਦੇ ਭਾਈ ਜਦੋਂ ਨਾਮ ਜਪੋਗੇ ਨਾ, ਇਹ ਬ੍ਰਹਿਮੰਡ ਦੀ ਜਿਹੜੀ ਰਚਨਾ ਹੈ ਇਹ ਛੋਟੀ ਚੀਜ਼ ਨਹੀਂ, ਇਹ ਬਹੁਤ ਵੱਡੀ ਹੈ, ਇਹ ਤਾਂ ਸਾਇੰਸ ਦੀ ਪਕੜ ਦੇ ਵਿੱਚ ਵੀ ਨਹੀਂ ਆ ਰਹੀ। ਅਸੀਂ ਤਾਂ ਹਜੇ ਤੱਕ ਆਪਣਾ ਸਰੀਰ ਵੀ ਨਹੀਂ ਲੱਭ ਸਕੇ, ਆ ਸਰੀਰ ਦੀ ਖੋਜ ਕਰਕੇ ਵੱਡੇ ਵੱਡੇ ਡਾਕਟਰ ਹੰਭ ਗਏ ਆ, ਪਰ ਸਰੀਰ ਦੇ ਭੇਦ ਲੱਭਦੇ? ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਸਮੁੱਚਾ ਬ੍ਰਹਿਮੰਡ ਕੰਪਲੀਟ ਸਾਡੇ ਪਿੰਡ ਦੇ ਵਿੱਚ ਵਿਦਮਾਨ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਾਨੂੰ ਸਾਰਾ ਕੁਝ ਪਤਾ ਲੱਗਦਾ, ਸਾਡਾ ਮਾਨਸਿਕ ਪੱਧਰ ਕੀ ਹੈ, ਸਾਡਾ ਸਰੀਰਕ ਪੱਧਰ ਕੀ ਹੈ, ਇਹ ਸਾਰਾ ਕੁਝ ਸਤਿਗੁਰੂ ਸਾਨੂੰ ਦੱਸਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਅੰਤਰ ਬਾਹਰ ਏਕ ਹੈ, ਬ੍ਰਹਿਮੰਡ ਦੇ ਵਿੱਚ ਵੀ ਉਹੀ ਹੈ ਅਤੇ ਸਾਡੇ ਅੰਦਰ ਵੀ ਉਹੀ ਹੈ, ਹਰ ਜਗ੍ਹਾ ਇੱਕੋ ਹੀ ਹੈ। ਅੰਤਰ ਬਾਹਰ ਏਕ ਹੈ, ਇੱਦਾਂ ਬਾਣੀ ਪੜ੍ਹਨੀ ਬੜੇ ਪਿਆਰ ਦੇ ਨਾਲ, ਇਹਨੂੰ ਮਹਿਸੂਸ ਕਰਨਾ, ਇਹਨੂੰ ਬੁੱਝਣਾ ਆ। ਜਦ ਤੱਕ ਸ਼ਬਦ ਪੜ੍ਹ ਕੇ ਬੁੱਝਾਂਗੇ ਨਹੀਂ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆਂ ਸਾਥ, ਉੱਤੋਂ ਉੱਤੋਂ ਜਿੰਨਾ ਮਰਜ਼ੀ ਪੜ੍ਹੀ ਜਾਓ ਗੱਲ ਥੋੜ੍ਹੀ ਬਣਨੀ ਹੈ। ਬੁੱਝਣਾ ਆ ਵੀ ਮੇਰੇ ਅੰਦਰ ਕਿੱਦਾਂ ਅਤੇ ਬਾਹਰ ਕਿੱਦਾਂ। ਹਾਂਜੀ, ਬ੍ਰਹਿਮੰਡ ਦੀ ਰਚਨਾ ਨੂੰ ਕਦੀ ਆਪਣੀ ਬੋਡੀ ਦੇ ਨਾਲ ਮਿਲਾ ਕੇ ਦੇਖਿਓ, ਸਾਰਾ ਕੁਝ ਉੱਦਾਂ ਹੀ ਹੈ ਵੀ ਬਾਹਰ ਕਿੰਨਾ ਪਾਣੀ ਹੈ, ਸਾਡੀ ਬੋਡੀ ਵਿੱਚ ਕਿੰਨਾ ਪਾਣੀ ਹੈ। ਹਾਂਜੀ, ਸਾਡੇ ਸਰੀਰ ਦਾ ਕੀ ਭੇਦ ਹੈ ਅਤੇ ਬ੍ਰਹਿਮੰਡ ਦਾ ਕੀ ਭੇਦ ਹੈ, ਸਾਰਾ ਕੁਝ ਪਤਾ ਲੱਗਦਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਅੰਤਰ ਬਾਹਰ ਏਕ ਹੈ, ਇੱਕੋ ਹੀ ਹੈ ਜਿਹੜਾ ਅੰਦਰ ਵੀ ਹੈ ਬਾਹਰ ਵੀ ਹੈ। ਬਹੁਬਿਧ ਸ੍ਰਿਸ਼ਟ ਉਪਾਈ, ਜਿੰਨੇ ਆ ਬਹੁਬਿਧ ਭਾਵ ਕਈ ਰੰਗਾਂ ਦੀ ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾ। ਕਹਿੰਦੇ ਇਹ ਜਿਹੜੀ ਕਈ ਵਿਧੀਆਂ ਦੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ, ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਐ ਭਾਈ ਤੇ ਪਾਤਸ਼ਾਹ ਕਹਿੰਦੇ ਇਸ ਕਰਕੇ ਅੰਦਰ ਵੀ ਉਹ ਹੈ ਬਾਹਰ ਵੀ ਉਹ ਹੈ ਸਰਗੁਣ ਵੀ ਹੈ ਨਿਰਗੁਣ ਵੀ ਹੈ ਹਰ ਸਰੂਪ ਦੇ ਵਿੱਚ ਵਿਦਮਾਨ ਹੈ ਹੁਕਮੇ ਕਾਰ ਕਰਾਇਣ ਦਾ ਪਾਤਸ਼ਾਹ ਕਹਿੰਦੇ ਹੁਕਮ ਦੇ ਵਿੱਚ ਉਹ ਸਾਰੇ ਕਾਰਜ ਕਰਵਾ ਰਿਹਾ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਦੂਜਾ ਕਿਸ ਕਹੀਐ ਭਾਈ ਕਹਿੰਦੇ ਦੂਜਾ ਹੈ ਹੀ ਕੋਈ ਨਹੀਂ ਫਿਰ ਕਿਹਨੂੰ ਆਖੀਏ ਵੀ ਦੂਜਾ ਕੋਈ ਹੈ ਬੁੱਝਣਾ ਬੁੱਝਣਾ ਤੁਧ ਕੀ ਆ ਇਹ ਤੇਰੀ ਸਰਕਾਰ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਕੋਈ ਉਹਨੂੰ ਬੁੱਝ ਲੈਂਦਾ ਕਿਸੇ ਨੂੰ ਉਹ ਸਮਝ ਦੇ ਦਿੰਦਾ ਕਿਸੇ ਨੂੰ ਸਾਰੀ ਉਮਰ ਸਮਝ ਨਹੀਂ ਆਉਂਦੀ ਕਹੋ ਨਾਨਕ ਬੇ ਨਾਪਾ ਚੀਨਾ ਮਿਟਾ ਨਾ ਭਰਮ ਕੀ ਕਹੀ ਕਈ ਉਹਨੂੰ ਬੁੱਝ ਲੈਂਦੇ ਨੇ ਸਮਝ ਲੈਂਦੇ ਆ ਪਰ ਸਮਝ ਕਿੱਥੋਂ ਮਿਲਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਬੁੱਝਣਾ ਅਬੁੱਝਣਾ ਤੁਧ ਕੀ ਆ ਇਹ ਤੇਰੀ ਸਰਕਾਰ ਸਾਰਿਆਂ ਦੇ ਸਿਰ ਦੇ ਉੱਤੇ ਉਹਦਾ ਹੁਕਮ ਵਰਤ ਰਿਹਾ ਹੈ ਇੱਕ ਨਾ ਬਖਸ਼ਾ ਹੈ ਮੇਲ ਲਹਿ ਇੱਕ ਦਰਗਾਹ ਹੈ ਮਾਰ ਕੱਢੇ ਕੂੜਿਆਰ ਕਹਿੰਦੇ ਇੱਕ ਨਾ ਨੂੰ ਉਹ ਬਖਸ਼ਿਸ਼ ਕਰਕੇ ਮੇਲ ਲੈਂਦਾ ਜੇ ਮੇਲਦਾ ਹੈ ਆਪਣੀ ਕਿਰਪਾ ਦੇ ਨਾਲ ਸਾਨੂੰ ਮੇਲ ਲੈਂਦਾ ਅਤੇ ਕਈ ਕਹਿੰਦੇ ਦਰਗਾਹ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢੇ ਜਾਂਦੇ ਆ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਇਸ ਕਰਕੇ ਆਓ ਸਤਿਗੁਰੂ ਦੀ ਕਿਰਪਾ ਕਰਨ ਇਸ ਤੋਂ ਅੱਗੇ ਕੱਲ੍ਹ ਨੂੰ ਵਿਚਾਰ ਸਤਿਗੁਰੂ ਦੀ ਕਰਵਾ ਲੈਣ ਸਮੇਂ ਦੀ ਸਮਾਪਤੀ ਹੈ ਸੋ ਬਿਨ ਸ਼ਬਦ ਹੈ ਆਪ ਨਾ ਜਾਪੇ ਸਭ ਅੰਧੀ ਪਾਈ ਸ਼ਬਦ ਤੋਂ ਬਿਨਾਂ ਆਪਣੇ ਆਪ ਦੀ ਸੋਝੀ ਨਹੀਂ ਆ ਸਕਦੀ ਅਤੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੈ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਮਹਾਰਾਜ ਕਹਿੰਦੇ ਤੇ ਸਤਿਗੁਰੂ ਹੈ ਜਿਹੜਾ ਸਾਡੇ 'ਤੇ ਦਇਆ ਕਰੇ ਸਾਨੂੰ ਆਪਣੇ ਮਗਰ ਤੋਰ ਲਵੇ ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਹਾਜ਼ਰੀ ਭਰੀ ਹੈ ਭੁੱਲ ਚੁੱਕ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਬੇਰ ਸਾਹਿਬ ਵਾਲੇ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਾਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਹੁਣ ਮੈਂ ਬੜੇ ਹੀ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਦਾਸ ਇਹਨਾਂ ਨੂੰ ਤਕਰੀਬਨ 40 ਸਾਲ ਤੋਂ ਵੱਧ ਦਾ ਸਮਾਂ ਜਦੋਂ ਇਹਨਾਂ ਦੇ ਨਾਲ ਪਹਿਲੀ ਫੇਰੀ 'ਤੇ ਮਿਲਾਪ ਹੋਇਆ ਬੜੀ ਪਰਿਵਾਰ 'ਤੇ ਇਹਨਾਂ 'ਤੇ ਆਪਣੇ 'ਤੇ ਬੜੀ ਬਖਸ਼ਿਸ਼ ਹੈ ਇਹੋ ਜਿਹੀਆਂ ਰੂਹਾਂ ਜਿਨ੍ਹਾਂ ਨੇ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਅਤੇ ਕੌਮ ਦੇ ਮਹਾਨ ਸੰਤ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਸੰਗਤ ਕੀਤੀ ਟਕਸਾਲ 'ਚੋਂ ਵਿੱਦਿਆ ਲਈ ਅਤੇ ਫਿਰ ਹੁਣ ਇਹ ਜੋ ਜਥੇ ਦੇ ਵਿੱਚ ਸੇਵਾ ਨਿਭਾ ਰਹੇ ਨੇ ਬੜੀ ਬਖਸ਼ਿਸ਼ ਹੈ ਇਹਨਾਂ ਨੇ ਇਹਨਾਂ ਦੇ ਭਰਾਤਾ ਜੀ ਸ਼ਹੀਦ ਹੋਏ ਜੋ ਕੌਮ ਨੇ ਲੜਾਈ ਲੜੀ ਉਸ ਜੰਗ ਦੇ ਵਿੱਚ ਅਤੇ ਗਿਆਨੀ ਜੀ ਆਪ ਇਹ ਜੇਲ੍ਹ ਦੇ ਵਿੱਚ ਰਹੇ ਇਹਨਾਂ ਨੇ ਤਸੀਹੇ ਝੱਲੇ ਤੁਹਾਨੂੰ ਪਤਾ ਹੀ ਹੈ ਇੰਡੀਆ ਸਰਕਾਰ ਕਿਹੋ ਜਿਹਾ ਵਿਹਾਰ ਕਰਦੀ ਸੀ ਕਿਵੇਂ ਸਿੰਘਾਂ ਨੂੰ ਤਸੀਹੇ ਦਿੰਦੀ ਸੀ ਉਹੋ ਜਿਹੀ ਜ਼ਾਲਮ ਸਰਕਾਰ ਜਿਨ੍ਹਾਂ ਦਾ ਇਹਨਾਂ ਨੇ ਤਸੀਹੇ ਝੱਲ ਕੇ ਪੂਰਾ ਮੁਕਾਬਲਾ ਕੀਤਾ ਅਤੇ ਹੁਣ ਬੜੀ ਬਖਸ਼ਿਸ਼ ਹੈ ਗੁਰਬਾਣੀ ਅਤੇ ਰੋਮ ਰੋਮ 'ਚ ਰਚੀ ਹੋਈ ਆ ਸੋ ਇਹ ਸਵੇਰੀ ਦਾ ਇਹਨਾਂ ਦਾ ਫ੍ਰੀਮਾਉਂਟ ਦੀ ਸਟੇਜ ਦੇ ਉੱਤੇ ਆਖਰੀ ਦੀਵਾਨ ਹੈ ਅੱਜ ਸੋ ਮੈਂ ਆਪ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਜਿਸ ਦਿਨ ਤੋਂ ਭਾਈ ਸਾਹਿਬ ਹੁਣੀ ਇੱਥੇ ਗਿਆਨੀ ਜੀ ਹੁਣੀ ਆਏ ਨੇ ਆਪ ਸੰਗਤਾਂ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ ਇਹਨਾਂ ਨੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗੁਰਬਾਣੀ ਸਰਵਣ ਕਰਾਈ ਹੈ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਤੰਦਰੁਸਤੀਆਂ ਇਸੇ ਤਰ੍ਹਾਂ ਗੁਰੂ ਘਰਾਂ ਦੀ ਸੇਵਾ ਸੰਗਤ ਦੀ ਸੇਵਾ ਨਿਭਾਉਣ ਦਾ ਬਲ ਬਖਸ਼ੇ ਆਓ ਹੁਣ ਮੈਂ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨਗੇ ਆਓ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਬੋਲੋ ਜੀ ਵਾਹਿਗੁਰੂ
1: ਵਾਹਿਗੁਰੂ
0: ਗੱਜ ਕੇ ਬੋਲੋ ਜੀ ਵਾਹਿਗੁਰੂ
1: ਵਾਹਿਗੁਰੂ
0: ਮੇਰੇ ਮਿੱਠ ਬੋਲਣੇ ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਜੀ ਦੇ ਜਿਹੜੇ ਬੱਚੇ ਬੱਚੀਆਂ ਨੇ ਇਹ ਵੀ ਮਿੱਠੇ ਬੋਲਦੇ ਨੇ ਕਿਉਂਕਿ ਸਾਨੂੰ ਰੋਜ਼ ਸੁਣਾਇਆ ਜਾਂਦਾ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੁਣ ਇੱਥੇ ਮਿੱਠਾ ਕਿਹੜਾ ਬੋਲਣਾ ਅਤੇ ਫਿੱਕਾ ਕਿੱਦਾਂ ਹੁੰਦਾ ਮਹਾਰਾਜ ਕਹਿੰਦੇ ਨੇ ਬਿਨ ਨਾਵੇਂ ਤਨ ਮਨ ਫਿੱਕਾ ਹੋਏ ਬਿਨ ਬੂਝੇ ਦੁਖੀਆ ਚੱਲਿਆ ਨਹੀਂ ਜੇ ਬੱਚੇ ਨੂੰ ਮੰਨ ਲਓ ਝਿੜਕ ਮਾਰਨੀ ਪੈਂਦੀ ਹੈ ਜਾਂ ਸਖਤਾਈ ਕਰਨੀ ਪੈਂਦੀ ਹੈ ਜਾਂ ਫਿਰ ਮਨੁੱਖਤਾ ਦੇ ਦੁਸ਼ਮਣਾਂ ਨੂੰ ਵੰਗਾਰਨਾ ਪੈਂਦਾ ਉਹ ਕੌੜਾ ਬੋਲਣਾ ਨਹੀਂ ਕੌੜਾ ਬੋਲਣਾ ਕੀ ਹੈ ਜਦੋਂ ਅਸੀਂ ਕਿਸੇ ਦੀ ਚੁਗਲੀ ਕਰਦੇ ਹਾਂ ਭਾਵੇਂ ਅਸੀਂ ਬੜੇ ਮਿੱਠੇ ਢੰਗ ਨਾਲ ਕਰੀਏ ਕੌੜਾ ਬੋਲ ਰਹੇ ਹਾਂ ਜਦੋਂ ਅਸੀਂ ਕਿਸੇ ਨੂੰ ਇਹੋ ਜਿਹੀ ਗੱਲ ਕਰ ਦਿੰਦੇ ਹਾਂ ਸੁਣਾ ਦਿੰਦੇ ਹਾਂ ਅਗਲੇ ਦਾ ਤਨ ਮਨ ਸੜ ਜਾਏ ਦੂਸਰਾ ਪੱਖ ਜੇ ਅਸੀਂ ਅੰਦਰੋਂ ਕਪੜ ਰੱਖ ਕੇ ਬਾਹਰੋਂ ਮਿੱਠੀ ਮਿੱਠੀਆਂ ਗੱਲਾਂ ਕਰਦੇ ਹਾਂ ਤੇ ਉਹ ਵੀ ਉਹ ਕੌੜਾ ਬੋਲਣ ਨਾਲੋਂ ਵੀ ਮਾੜਾ ਹੈ ਮਹਾਰਾਜ ਨੇ ਕਿਹਾ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ ਨਿਹ ਕਪਟ ਕਮਾਵੋ ਹਰ ਕੀ ਹਰ ਘਾਲ ਜਿਨ੍ਹਾਂ ਨੇ ਨਿਹ ਕਪਟ ਘਾਲ ਕਮਾਈ ਕੀਤੀ ਉਹਨਾਂ ਕਦੇ ਕੌੜਾ ਬੋਲੋ ਨਹੀਂ ਬੋਲਿਆ ਬੜੇ ਬੜੇ ਵੱਡੇ ਕਸ਼ਟਾਂ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਕੱਲ ਭਾਈ ਰਣਜੀਤ ਸਿੰਘ ਤਰਸਿੱਕਾ ਜੀ ਦੀ ਸ਼ਹੀਦੀ ਬਾਰੇ ਆਪ ਜੀ ਨਾਲ ਬਚਨ ਕੀਤਾ ਸੀ ਅਤੇ ਨਾਲ ਮੈਂ ਬੇਨਤੀ ਕੀਤੀ ਸੀ ਵੀ ਅੱਜ ਵੀ ਆਪਾਂ ਕਿਸੇ ਸ਼ਹੀਦ ਦੀ ਗੱਲ ਕਰਾਂਗੇ ਆਉਣ ਵਾਲੇ ਸਮੇਂ 'ਚ ਭਾਈ ਗੁਰਜਨ ਸਿੰਘ ਜੀ ਬੁੱਧ ਸਿੰਘ ਜੀ ਵਾਲਾ ਦਾ ਸ਼ਹੀਦੀ ਦਿਹਾੜਾ ਆ ਰਿਹਾ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਭਾਈ ਸੁਖਦੇਵ ਸਿੰਘ ਦੀ ਇੱਕ ਨਿੱਕੀ ਜਿਹੀ ਗੱਲ ਸੁਣਾ ਕੇ ਫਿਰ ਮੈਂ ਅਗਲੇ ਗੱਲ ਕਰਦਾ ਸ਼ਹੀਦ ਦੀ ਇੱਕ ਮੈਨੂੰ ਖਿਮਾ ਕਰਿਓ ਮੈਂ ਆਪਣੀ ਐਡਵਰਟਾਈਜ਼ਮੈਂਟ ਕੋਈ ਨਹੀਂ ਕਰ ਰਿਹਾ ਇਹ ਸ਼ਹੀਦਾਂ ਦੀ ਗੱਲ ਹੈ ਅਤੇ ਇਹ ਗੱਲਾਂ ਉਹਨਾਂ ਲੋਕਾਂ ਨੇ ਸਾਂਝੀਆਂ ਕੀਤੀਆਂ ਨੇ ਮੈਂ ਨਾਂ ਨਹੀਂ ਲਵਾਂਗਾ ਕਿਸੇ ਦਾ ਸਟੇਜ ਤੋਂ ਕਿਉਂਕਿ ਮੀਡੀਆ 'ਚ ਕਈ ਵਾਰੀ ਬਹੁਤ ਦੂਰ ਤੱਕ ਗੱਲ ਚੱਲ ਜਾਂਦੀ ਅਤੇ ਗੱਲ ਦਾ ਰੰਗ ਹੀ ਹੋਰ ਹੋ ਜਾਂਦਾ ਉਹਨਾਂ ਲੋਕਾਂ ਨੇ ਕੀਤੀਆਂ ਨੇ ਗੱਲਾਂ ਸਾਹਮਣੇ ਜਿਨ੍ਹਾਂ ਲੋਕਾਂ ਨੇ ਸਾਹਮਣੇ ਸਾਰਾ ਕੁਝ ਦੇਖਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀਆਂ ਜਥੇਬੰਦੀਆਂ ਬਹੁਤ ਸਲਾਹੁਣ ਯੋਗ ਨੇ ਪਰ ਇੱਕ ਖਾਸੀਅਤ ਇਹਨਾਂ ਦੀ ਸੀ ਕਿ ਇੱਧਰ ਨਾਮ ਬਾਣੀ ਦਾ ਪਹਿਰਾ ਵਾਹਿਗੁਰੂ ਸਿਮਰਨ ਦਾ ਜ਼ਿਆਦਾ ਪਹਿਰਾ ਸੀ ਦੂਜੇ ਪਾਸੇ ਵਾਲੇ ਹੈ ਸੀਗੇ ਉਹ ਬਾਣੀ ਦੇ ਜਾਪ ਦਾ ਜ਼ਿਆਦਾ ਪਹਿਰਾ ਰੱਖਦੇ ਸੀ ਜਿਵੇਂ ਟਕਸਾਲ ਵਿੱਚ ਦਮਦਮੀ ਟਕਸਾਲ ਵਿੱਚ ਗੁਰਬਾਣੀ ਦੇ ਜਾਪ ਦਾ ਇੰਨਾ ਵੱਡਾ ਪਹਿਰਾ ਤੁਸੀਂ ਕਦੇ ਮਤਲਬ ਦੇਖੋ ਸੰਗਤ ਚਲੋ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੇ ਵੀਰ ਜੀ ਭਾਈ ਜਸਵਿੰਦਰ ਸਿੰਘ ਜੀ ਜੰਡੀ ਵੀਰ ਜੀ ਨੇ ਸੰਤ ਮਹਾਰਾਜ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਜ਼ਿਕਰ ਕੀਤਾ ਕਦੇ ਵੀ ਉਹਨਾਂ ਨਾਲੋਂ ਮੂਲ ਮੰਤਰ ਦਾ ਜਾਪ ਕਦੀ ਵੀ ਸਮਾਪਤ ਨਹੀਂ ਸੀ ਹੁੰਦਾ ਮੂਲ ਮੰਤਰ ਦਾ ਜਾਪ ਹੁੰਦਾ ਰਹਿਣਾ ਜਪਜੀ ਸਾਹਿਬ ਦਾ ਜਾਪ ਹੁੰਦਾ ਰਹਿਣਾ ਇੱਕ ਹੋਰ ਸਿੰਘ ਨੇ ਨਾਲ ਬਾਣੀ ਸੁਣਾਉਂਦੇ ਰਹਿਣਾ ਬਾਬਾ ਠਾਕੁਰ ਸਿੰਘ ਜੀ ਤਾਂ ਮੇਰਾ ਖਿਆਲ ਜਿੰਨਾ ਕੁ ਮੈਂ ਦੇਖਿਆ ਵੀ ਕਈ ਵਾਰੀ ਚਾਰ ਚਾਰ ਪੰਜ ਪੰਜ ਵਾਰੀ ਪੂਰੀ ਪੰਜ ਗ੍ਰੰਥੀ ਦਾ ਜਾਪ ਸੁਣਦੇ ਸੀ ਇੰਨਾ ਬਾਣੀ ਵਿੱਚ ਰੱਤੇ ਹੋਏ ਸੀ ਰਹੋ ਵਿਚਾਰ ਅਤੇ ਇੱਧਰ ਗੁਰੂ ਕੇ ਪਿਆਰੇ ਭਾਈ ਸੁਖਦੇਵ ਸਿੰਘ ਬੱਬਰ ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਦੀ ਉਹਨਾਂ ਦੇ ਮੂੰਹੋਂ ਗੱਲਾਂ ਇਹ ਆਈਆਂ ਅਤੇ ਤੁਹਾਡੇ ਤੱਕ ਬੇਨਤੀ ਕਰ ਰਹੇ। ਭਾਈ ਸਾਹਿਬ ਆਪਣੀ ਮੌਜ ਵਿੱਚ ਜਿੱਥੇ ਕਿਤੇ ਥੋੜ੍ਹਾ ਬਹੁਤਾ ਸਮਾਂ ਮਿਲਦਾ ਵੀ ਇੱਥੇ ਹੁਣ ਰਾਤ ਕੱਟਣੀ ਹੈ, ਨਾਲ ਸਾਥੀ ਵੀ ਹੁੰਦੇ ਸੀ, ਖਾਸ ਨਜ਼ਦੀਕੀ ਸਾਥੀਆਂ ਦੀ ਇਹ ਗੱਲ ਮੈਂ ਤੁਹਾਨੂੰ ਦੱਸਣ ਲੱਗਾ। ਕਹਿੰਦੇ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਲੰਬੇ ਪੈ ਜਾਣਾ, ਜਦੋਂ ਲੱਗਿਆ ਵੀ ਨਾਲ ਦੇ ਸੌਂ ਗਏ ਨੇ ਉੱਠ ਕੇ ਬਹਿ ਜਾਣਾ, ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੀ ਰਾਤ ਕਰਦੇ ਰਹਿਣਾ। ਜਦੋਂ ਲੱਗਿਆ ਵੀ ਹੁਣ ਇਹ ਉੱਠਣ ਲੱਗੇ ਨੇ ਲੰਮੇ ਪਏ। ਇੱਦਾਂ ਦੇ ਮਹਾਂਪੁਰਖਾਂ ਦੀ ਸੰਗਤ ਸਾਡੇ ਪਿਤਾ ਜੀ ਨੂੰ ਅਤੇ ਸਾਨੂੰ ਵੀ ਹੋਈ। ਜਥੇਦਾਰ ਬਾਬਾ ਗੁਰਦਿੱਤ ਸਿੰਘ ਜੀ ਤਰਨਾ ਦਲ ਦੇ ਜਥੇਦਾਰ ਸੀ, ਉਹ ਵੀ ਇੱਦਾਂ ਕਰਦੇ ਰਹੋ ਵਿਚਾਰ। ਸਿਡਨੀ 'ਚ ਮੈਨੂੰ ਉਸ ਬੰਦੇ ਨੇ ਗੱਲ ਸੁਣਾਈ ਜਿਹੜਾ ਬੰਦਾ ਪੁਲਿਸ ਵਿੱਚ ਸੀ ਅਤੇ ਉਹਨੇ ਸਾਰਾ ਕੁਝ ਦੇਖਿਆ। ਕਹਿੰਦੇ ਭਾਈ ਸਾਹਿਬ 'ਤੇ ਬੜਾ ਤਸ਼ੱਦਦ ਕੀਤਾ। ਉਹ ਕਹਿੰਦੇ ਭਾਈ ਸਾਹਿਬ ਕਹਿੰਦੇ ਵੀ ਚੰਗਾ ਮੈਂ ਫੇਰ ਗੱਲ ਕਰਦਾ, ਮੈਨੂੰ ਪਹਿਲਾਂ ਠੰਡਾ ਪਾਣੀ ਪਿਆਓ। ਪੁਲਿਸ ਵਾਲਿਆਂ ਨੂੰ ਕਹਿੰਦੇ ਮੈਨੂੰ ਠੰਡਾ ਪਾਣੀ ਪਿਆਓ, ਮੈਂ ਫੇਰ ਗੱਲ ਕਰਦਾ। ਉਹ ਸੋਚਣ ਲੱਗ ਪਏ ਚੱਲ ਬਸ ਬਈ ਗੱਲ ਬਣ ਗਈ। ਠੰਡਾ ਪਾਣੀ ਪਿਆਇਆ, ਗਲਾਸ ਭਰ ਕੇ ਪਾਣੀ ਪੀ ਲਿਆ। ਕਹਿੰਦੇ ਤੁਹਾਡੇ ਸਾਹਮਣੇ ਪਾਣੀ ਪੀਤਾ ਮੈਂ, ਤੁਸੀਂ ਲਿਆ ਕੇ ਪਿਆਇਆ, ਜੇ ਤੁਹਾਡੇ 'ਚ ਜ਼ਰੂਰਤ ਹੈਗੀ ਆ ਕਰ ਲਓ ਤਸ਼ੱਦਦ, ਮੇਰੇ ਮੂੰਹੋਂ ਅਫਵਾਹ ਮੈਂ ਤਾਂ ਠੰਡਾ ਪਾਣੀ ਤੁਹਾਡੇ ਕੋਲ ਪੀਤਾ। ਇਹ ਹੁੰਦੀ ਹੈ ਬਹਾਦਰੀ। ਉਹਨਾਂ ਨੂੰ ਦੱਸ ਰਹੇ ਸੀ ਵੀ ਸਿੰਘਾਂ ਦਾ

ਬਾਦਸ਼ਾਹ ਦੀ ਬਾਣੀ ਜਿਹੜਾ ਮੈਂ ਬੋਲਿਆ ਨਹੀਂ ਅਖਵਾ ਸਕੇ। ਭਾਈ ਸਾਹਿਬ ਇੰਨੇ ਦ੍ਰਿੜ ਸੀ, ਮੈਂ ਵਿਚਾਰ ਬੜਿਆਂ ਸਿੰਘਾਂ ਦੀਆਂ ਭਾਈ ਐਸੀਆਂ ਬਾਤਾਂ ਨੇ। ਘਰੋਂ ਕਾਰਡ ਵੰਡਣ ਗਿਆ ਆਪਣੇ ਵਿਆਹ ਦੇ ਸਿੰਘ ਬਲਦੇਵ ਸਿੰਘ, ਘੇਰਾ ਪੈ ਗਿਆ, ਥੋੜ੍ਹਾ ਚਿਰ ਮੁਕਾਬਲਾ ਹੋਇਆ ਅਤੇ ਗ੍ਰਿਫਤਾਰੀ ਹੋ ਗਈ। ਕਈਆਂ ਨੂੰ ਪਤਾ ਹੋਣਾ ਕੱਥੂ ਨੰਗਲ ਦਾ, ਉਹ ਥਾਣੇ 'ਚ ਲੈ ਗਏ ਉੱਧਰ, ਅਤੇ ਥਾਣੇ 'ਚ ਖੜਨ ਤੋਂ ਪਹਿਲਾਂ ਜਿਨ੍ਹਾਂ ਨੂੰ ਬਟਾਲੇ ਦਾ ਪਤਾ, ਬਟਾਲਾ ਬਾਈਪਾਸ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ, ਗਰਮੀਆਂ ਦੇ ਵਿੱਚ ਤਪੀ ਹੋਈ ਸੜਕ ਅਤੇ ਲੋਕ ਸਾਰੇ ਕੱਪੜੇ ਪਾ ਲਾ ਕੇ ਉਹਦੇ ਇਸ਼ਾਰਾ ਰਹਿਣ ਦਿੱਤਾ, ਸਿਰਫ ਸਿਰੋਂ ਦਸਤਾਰ ਵੀ ਲਾ ਦਿੱਤੀ ਅਤੇ ਇੱਦਾਂ ਪਿੱਠ ਪਰ ਨੇ ਲੰਮਾ ਪਾਤਾ, ਪਿੱਠ ਵੀ ਸੜ ਗਈ, ਲੱਤਾਂ ਦੀਆਂ ਪਿੰਨੀਆਂ ਵੀ ਸੜ ਗਈਆਂ। ਲੈ ਗਏ, ਪਤਾ ਨਾ ਲੱਗੇ, ਚੌਥੇ ਪੰਜਵੇਂ ਦਿਨ ਪਤਾ ਲੱਗਾ ਵੀ ਕੱਥੂ ਨਗਲ ਥਾਣੇ 'ਚ ਆ। ਉਹਦੀ ਮਾਤਾ ਗਈ ਭਜਨ ਕੌਰ ਅਤੇ ਉਹਨਾਂ ਨੂੰ ਕਹਿੰਦੀ ਵੀ ਮੈਂ ਇਹਦਾ ਸਿਰ ਨਵਾ ਦਿਆਂ, ਬਲਦੇਵ ਸਿੰਘ ਦਾ ਬਿੱਲਾ ਕਹਿੰਦੀ ਸੀ। ਚਲੋ ਕੋਈ ਚੰਗੇ ਹੋਣਗੇ ਵਿੱਚ ਬੰਦੇ, ਉਹਨਾਂ ਨੇ ਕਿਹਾ ਠੀਕ ਹੈ ਮਾਤਾ ਤੂੰ ਇਸ਼ਨਾਨ ਕਰਾ ਦੇ ਇਹਦਾ। ਅਤੇ ਬਿੱਲੇ ਨੇ ਅਤੇ ਉਹਦੀ ਮਾਂ ਨੇ ਸੀ ਆਰ ਪੀ ਵਾਲਿਆਂ ਨੂੰ ਗੱਲਾਂ ਕਰਦਿਆਂ ਸੁਣਿਆ, ਕਹਿੰਦੇ ਇਹ ਕੈਸੇ ਲੋਕ ਨੇ, ਇਸ ਕੀ ਚਮੜੀ ਸੜ ਗਈ, ਇਸਕੋ ਇਤਨਾ ਤਸ਼ੱਦਦ ਕੀਆ, ਯਦੀ ਵੀ ਇਸਕੋ ਮਾਰਤੇ ਹੈ, ਕੋਈ ਇਸਕੋ ਪੁੱਛਤਾ ਹੈ ਤੇਰਾ ਕਿਆ ਹਾਲ ਹੈ, ਤੋ ਬੋਲਤੇ ਚੜ੍ਹਦੀ ਇਸ ਕਲਮ। ਇਹ ਮੈਂ ਉਹਨਾਂ ਦੀ ਬੋਲੀ ਦੱਸ ਰਿਹਾ, ਕਹਿੰਦੇ ਇਹਨਾਂ ਨੂੰ ਜਿੰਨਾ ਮਰਜ਼ੀ ਕੁੱਟ ਲਓ, ਜਿੰਨਾ ਮਰਜ਼ੀ ਮਾਰ ਲਓ, ਇਹਦੀਆਂ ਲੱਤਾਂ ਸੜੀਆਂ ਪਈਆਂ ਨੇ, ਪਿੱਠ ਸੜੀ ਪਈ ਹੈ, ਫਿਰ ਵੀ ਕਹਿੰਦਾ ਚੜ੍ਹਦੀ ਕਲਾ। ਭਾਈ ਸੁਖਦੇਵ ਸਿੰਘ ਦੀ ਗੱਲ ਆਪਾਂ ਕਰ ਲਈ, ਭਾਈ ਅਨੋਕ ਸਿੰਘ ਜੀ ਬੱਬਰ ਦਾ ਨਾਂ ਤੁਸੀਂ ਸੁਣਿਆ ਹੋਣਾ ਕਈਆਂ ਨੇ, ਇਹ ਗੱਲ ਵੀ ਕਈ ਵਾਰ ਨਾ ਕੁਦਰਤੀ ਸੰਯੋਗ ਹੋ ਜਾਂਦਾ। ਮੈਂ ਪਰਥ ਗੱਲ ਸੁਣਾਈ ਜਿਹੜੀ ਭਾਈ ਰਣਜੀਤ ਸਿੰਘ ਦੀ, ਕੱਲ੍ਹ ਮੈਂ ਗੱਲ ਸੁਣਾਈ ਅਤੇ ਉੱਥੇ ਇੱਕ ਪੁਲਿਸ ਦਾ ਰਿਟਾਇਰਡ ਪਰਸਨ ਮੇਰੇ ਕੋਲ ਆ ਗਿਆ ਬਾਅਦ ਵਿੱਚ, ਕਹਿੰਦਾ ਭਾਈ ਸਾਹਿਬ ਮੈਂ ਆਲਮੇ ਹਜ਼ਾਰ ਦੇ ਨਾਲ ਰਿਹਾ, ਪਰੂਫ ਮਿਲ ਗਿਆ ਵੀ ਉਹਨੇ ਆਹ ਕੰਮ ਕੀਤਾ। ਅਤੇ ਆਹ ਵੀ ਗੱਲ ਪੁਲਿਸ ਮੈਨ ਜਿਹੜਾ ਐਕਸ ਪੁਲਿਸ ਮੈਨ ਸੀ ਉਹਨੇ ਸੁਣਾਈ, ਕਿਉਂਕਿ ਕਈ ਲੋਕ ਫਿਰ ਬਾਹਰ ਨਿਕਲ ਗਏ ਅਤੇ ਬਾਹਰ ਲਿਆ ਦੇਸ਼ਾਂ 'ਚ ਜਾ ਕੇ ਉਹਨਾਂ ਨੇ ਗੱਲਾਂ ਕੀਤੀਆਂ। ਕਹਿੰਦੇ ਭਾਈ ਸਾਹਿਬ ਹਵਾਲਾਤ ਵਿੱਚ ਨੇ ਬੜਾ ਤਸ਼ੱਦਦ ਹੋਇਆ ਅਤੇ ਭਾਈ ਸਾਹਿਬ ਦਾ ਇੱਕ ਨਾ ਅੱਖ ਡੇਲਾ ਉਹ ਲਮਕ ਗਿਆ, ਖੂਨੋ ਖੂਨ ਹੋਏ ਪਏ ਨੇ। ਅਤੇ ਨਾਲ ਦੇ ਹਵਾਲਾਤੀ ਨੂੰ ਪੁੱਛਦੇ ਨੇ ਭਾਈ ਕਿੰਨਾ ਕੁ ਟਾਈਮ ਹੋ ਗਿਆ, ਕਿੰਨਾ ਕੁ ਦਿਨ, ਕਹਿੰਦਾ ਜੀ ਸ਼ਾਮਾਂ ਪੈ ਗਈ। ਭਾਈ ਅਨੋਖ ਸਿੰਘ ਜੀ ਕਹਿੰਦੇ ਵੀ ਰਹਿਰਾ ਸਾਹਿਬ ਦਾ ਟਾਈਮ ਹੋ ਗਿਆ। ਸਤਸੰਗ ਜੀ ਇਹਨਾਂ ਦੋਨਾਂ ਸਿੰਘਾਂ ਦੀ ਇੱਕ ਖਾਸ ਗੱਲ ਦੱਸਾਂ, ਕੋਈ ਲਿਟਰੇਚਰ ਛਾਪਣਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਚਨ ਨੇ ਜੋ ਸੂਰਾ ਤਿਸੀ ਹੋਏ ਮਰਨ, ਜੇ ਪੰਕਤੀ ਲੱਭੇ ਤਾਂ ਕਿਰਪਾ ਕਰਕੇ ਇਹ ਡਿਸਪਲੇ ਕਰ ਦਿਓ। ਜੋ ਸੂਰਾ ਤਿਸੀ ਹੋਏ ਮਰਨਾ, ਜੋ ਭਾਗ ਹੈ ਤਿਸ ਜੋਨੀ ਫਿਰਨਾ, ਇਹ ਪੰਕਤੀ ਲਿਖਣੀ ਸੀ। ਹਾਂਜੀ, ਇਹ ਪੰਕਤੀ ਲਿਖਣੀ ਸੀ ਅਤੇ ਆਏ, ਕਹਿੰਦੇ ਵੀ ਪੰਕਤੀ ਲਿਖਣੀ ਆ ਅਤੇ ਇਹਦੇ ਸਪੈਲਿੰਗ ਕਿਤੇ ਸਾਡੇ ਕੋਲੋਂ ਮਿਸਟੇਕ ਨਾ ਹੋ ਜਾਵੇ, ਦੱਸੋ। ਅਤੇ ਉੱਥੇ ਇੱਕ ਸਿੰਘ ਸੀ, ਮੈਂ ਨਾਂ ਨਹੀਂ ਲਵਾਂਗਾ ਉਹਦਾ, ਕਹੋ ਵੀਰੇ ਲਿਖ ਦਿਓ ਕੋਈ ਗੱਲ ਨਹੀਂ ਜਿੱਦਾਂ ਵੀ ਹੈ। ਕਹਿੰਦਾ ਨਾ, ਕੋਈ ਇੱਕ ਲੱਗ ਮਾਤਰ ਦੀ ਵੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਅਤੇ ਦਾਸ ਨੂੰ ਸੇਵਾ ਮਿਲੀ, ਕਹਿੰਦੇ ਦੇਖੋ ਫਿਰ ਮੈਂ ਸਤਿਗੁਰਾਂ ਦੇ ਸਰੂਪ ਤੋਂ ਦਰਸ਼ਨ ਕਰਕੇ, ਅਤੇ ਮੈਂ ਕਿਹਾ ਜੀ ਆ ਇੱਦਾਂ ਹੈ, ਮਤਲਬ ਇੰਨਾ ਸਤਿਕਾਰ ਬਾਣੀ ਦਾ। ਅਤੇ ਭਾਈ ਅਨੋਖ ਸਿੰਘ ਜੀ ਨੇ ਜਦੋਂ ਪੁੱਛਿਆ, ਉਹ ਕਹਿੰਦਾ ਜੀ ਸ਼ਾਮ ਹੋ ਗਈ ਭਾਈ ਸਾਹਿਬ, ਕਹਿੰਦੇ ਰਹਿਰਾ ਸਾਹਿਬ ਦਾ ਟਾਈਮ ਹੋ ਗਿਆ, ਭਾਈ ਸਾਹਿਬ ਰਹਿਰਾ ਸਾਹਿਬ ਕਰਨ ਲੱਗ ਪਏ। ਅਤੇ ਇਹ ਪੁਲਿਸ ਵਾਲੇ ਇੰਨੇ ਉਦੋਂ ਜ਼ਾਲਮ ਜਲਾਦ ਬਣੇ ਹੋਏ ਸੀ, ਇਹਨਾਂ ਨੂੰ ਗੁੱਸਾ ਆਇਆ, ਇੱਕ ਨੇ ਚਾਕੂ ਲਿਆਂਦਾ ਅਤੇ ਭਾਈ ਅਨੋਖ ਸਿੰਘ ਦੀ ਜੀਭ ਕੱਟ ਦਿੱਤੀ।

ਸੱਚੀ ਗੱਲ ਜੇ ਬਣਾਈ ਹੋਈ ਗੱਲ ਨਹੀਂ। ਭਾਈ ਅਨੋਖ ਸਿੰਘ ਦੀ ਜੀਭ ਕੱਟ ਦਿੱਤੀ, ਕੱਟੀ ਹੋਈ ਜੀਭ ਨਾਲ ਭਾਈ ਅਨੋਖ ਸਿੰਘ ਜੀ ਬੱਬਰ ਨੇ ਰਹਿਰਾ ਸਾਹਿਬ ਦਾ ਪਾਠ ਪੂਰਾ ਕੀਤਾ। ਗੁਰੂ ਕੇ ਪਿਆਰਿਓ, ਇਹਨਾਂ ਨੂੰ ਕਹਿੰਦੇ ਨੇ ਯੋਧੇ। ਮੈਨੂੰ ਖਿਮਾ ਕਰਿਓ, ਅਸੀਂ ਕਈ ਵਾਰੀ ਝੱਕ ਜਾਂਦੇ ਹਾਂ। ਯੋਧਿਆਂ ਦੀ ਗੱਲ ਕਰਨੀ ਚਾਹੀਦੀ ਹੈ, ਉਹਦੇ ਨਾਲ ਪ੍ਰੇਰਨਾ ਮਿਲਦੀ ਹੈ। ਤੇ ਆਓ, ਪ੍ਰਬੰਧਕਾਂ ਵੀਰਾਂ ਨੇ ਕੱਲ ਵੀ ਬੜੀ ਮਿਹਰਬਾਨੀ ਕੀਤੀ, ਅੱਜ ਵੀ, ਤੇ ਹੁਣ 5 ਮਿੰਟ ਰਹਿ ਗਏ ਆਪਣੇ, 4.5 ਮਿੰਟ। ਤੇ ਆਪਾਂ ਹੁਣ ਸ਼ਬਦ ਪੜ੍ਹਨਾ, ਧੰਨ ਜਣੇ ਦੀ ਮਾਂ ਯੋਧਾ ਯੋਧੀ ਹੈ। ਇਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਨੀ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪੁਰਾਣਾ ਆਪਣਾ ਪਹਿਲਾ ਇਤਿਹਾਸ ਵੀ ਸੁਣਿਆ ਕਰੋ, ਹੁਣ ਦਾ ਇਤਿਹਾਸ ਵੀ ਸੁਣਿਆ ਕਰੋ। ਜਿਹੜੇ ਵੀ ਤੁਹਾਡੇ ਕੋਲ ਪ੍ਰਚਾਰਕ, ਕੀਰਤਨੀਏ, ਢਾਡੀ ਸਿੰਘ, ਕਵੀਸ਼ਰ ਸਿੰਘ ਆਉਣ, ਕਥਾਵਾਚਕ ਗੁਰੂ ਕੇ ਪਿਆਰੇ ਆਉਣ, ਬੇਨਤੀ ਕਰਦਿਆ ਕਰੋ ਵੀ ਜਿੰਨਾ ਸੁਣਾ ਸਕਦੇ ਹੋ, ਜਿਸ ਤਰੀਕੇ ਨਾਲ ਸੁਣਾ ਸਕਦੇ ਹੋ, ਸਾਨੂੰ ਸੁਣਾਇਆ ਕਰੋ। ਸਾਡਾ ਅੱਜ ਦਾ ਇਤਿਹਾਸ ਵੀ, ਗੁਰੂ ਕੇ ਸਿੱਖਾਂ ਦਾ ਅੱਜ ਦਾ ਇਤਿਹਾਸ ਵੀ ਸਾਹਮਣੇ ਆਵੇ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਕਿਸੇ ਨੇ ਸਰੀਰ ਦੀ ਸ਼ਹੀਦੀ ਦੇ ਕੇ ਕੁਰਬਾਨੀ ਕੀਤੀ, ਕਿਸੇ ਨੇ ਮਨ ਦੀ ਸ਼ਹੀਦੀ ਦੇ ਕੇ ਕੁਰਬਾਨੀ ਕੀਤੀ, ਕਿਸੇ ਨੇ ਧਨ ਦੀ ਸ਼ਹੀਦੀ ਦੇ ਕੇ ਕੁਰਬਾਨੀ ਕੀਤੀ, ਪਰ ਉੱਤਮ ਸ਼ਹੀਦੀ ਧਨ ਦੀ ਸ਼ਹੀਦੀ ਹੈ। ਸੋ ਆਓ ਗੁਰੂ ਕੇ ਪਿਆਰਿਓ, ਇਹ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਹੈ।

ਸਾਧ ਸੰਗਤ ਜੀ, ਸਮਾਂ ਹੋ ਗਿਆ ਤੇ ਸਿੰਘ ਕਹਿੰਦੇ ਆ, ਸਿੰਘ ਸਾਹਿਬ ਜੀ, ਕਿ ਸੂਰਾ ਸੋ ਪਹਿਚਾਨੀ ਹੈ। ਆਪਾਂ 2 ਮਿੰਟ ਚ ਪੜ੍ਹ ਦਿੰਦੇ ਹਾਂ, ਕਿਉਂਕਿ ਬੇਨਤੀ ਇੱਦਾਂ ਵੀ ਢਾਡੀ ਸਿੰਘ ਗੁਰੂ ਕੇ ਪਿਆਰੇ ਬੜੇ ਟਾਈਮ ਸਿਰ, ਬਲਕਿ 10-15 ਮਿੰਟ ਪਹਿਲੋਂ ਆਏ ਨੇ, ਤੇ ਇਸ ਕਰਕੇ ਚਲੋ 2 ਮਿੰਟ ਮੈਂ ਉਹਨਾਂ ਨੂੰ ਬੇਨਤੀ ਕਰ ਦਿੰਦਾ ਵੀ ਉਹ ਕਿਰਪਾ ਕਰਨ।

0: ਗੁਰੂ ਪਿਆਰਿਓ, ਇਹਦੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ। ਧੰਨ ਗੁਰੂ ਕੇ ਪਿਆਰੇ ਸ਼ਹੀਦ, ਪਿਛਲੇ ਦਿਨੀ ਮੈਨੂੰ ਪਤਾ ਨਹੀਂ ਕਿੱਥੇ ਬੇਨਤੀ ਕੀਤੀ ਸੀ, ਮੈਂ ਇੱਥੇ ਵੀ ਬੇਨਤੀ ਕਰਦਾ। ਸ਼ਹੀਦਾਂ ਦਾ ਖੂਨ ਧਰਮ ਦਾ ਬੀਜ ਹੁੰਦਾ, ਇਸ ਕਰਕੇ ਸ਼ਹੀਦਾਂ ਦੀ ਗੱਲ ਜ਼ਰੂਰ ਕਰਿਆ ਕਰੋ। ਅਤੇ ਨਾਲ ਦੀ ਇਹ ਵੀ ਬੇਨਤੀ ਹੈ ਵੀ ਸ਼ਹੀਦ ਜਿਹੜੇ ਨੇ ਇਹ ਗੁਰੂ ਦੀ ਗੋਦ ਦਾ ਸ਼ਿੰਗਾਰ ਨੇ, ਸੋ ਉਹਨਾਂ ਸ਼ਹੀਦਾਂ ਦਾ ਕੋਟਾਨ ਕੋਟ ਸ਼ੁਕਰਾਨਾ, ਸਮੁੱਚੇ ਤੌਰ 'ਤੇ ਗੁਰੂ ਕੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਮੇਰੇ ਵੀਰ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ, ਜਿਹੜੇ ਆਪ ਜੀ ਜਾਣਦੇ ਹੋ ਅਣਥੱਕ ਸੇਵਾਦਾਰ ਨੇ ਗੁਰੂ ਘਰ ਦੇ ਔਰ ਪੰਥ ਦੇ, ਹੋਰ ਇਹਨਾਂ ਦੇ ਸਹਿਯੋਗੀ ਸਾਰੇ ਵੀਰ ਜੀ ਜਿਹੜੇ ਸਟੇਜ 'ਤੇ ਬੋਲਦੇ ਨੇ, ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ, ਅਤੇ ਸਾਰੇ ਗੁਰਮੁਖਾਂ ਦਾ, ਸਾਰੀ ਕਮੇਟੀ ਦਾ, ਸਾਰੇ ਸਟਾਫ ਦਾ, ਦੋਨੋਂ ਸਿੰਘ ਸਾਹਿਬਾਨ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਦਿਲਬਾਗ ਸਿੰਘ ਜੀ ਹੋਰ ਜਿਹੜੇ ਕੀਰਤਨੀ ਹਨ, ਸਭ ਦਾ ਧੰਨਵਾਦ। ਗੁਰੂ ਕੇ ਪਿਆਰਿਓ, ਤੁਹਾਡੇ ਕੋਲ ਹਾਜ਼ਰੀਆਂ ਭਰਦਿਆਂ ਸ਼ਹੀਦਾਂ ਦੀਆਂ ਗੱਲਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ। ਪਰ ਇੱਕ ਹੱਥ ਜੋੜ ਕੇ ਬੇਨਤੀ ਹੈ, ਉਮਰ ਲੰਘਦੀ ਜਾ ਰਹੀ ਹੈ, ਇਹ ਗੁਰੂ ਕੇ ਪਿਆਰਿਓ ਗੁਰੂ ਵਾਲੇ ਬਣ ਜਾਈਏ। ਜਿਹੜੇ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਜ਼ਰੂਰ ਗੁਰੂ ਵਾਲੇ ਬਣੋ। ਪੰਥ ਵਿੱਚ ਗੁਰੂ ਵਾਲੇ ਬਣਨ ਦਾ ਇੱਕੋ ਹੀ ਇੱਕ ਤਰੀਕਾ ਹੈ, ਅੰਮ੍ਰਿਤ ਸੰਚਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਕੇ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌਲ ਲੈ ਕੇ ਅੰਮ੍ਰਿਤ ਰੂਪ ਨਾਮ ਪ੍ਰਾਪਤ ਕਰਕੇ, ਰਹਿਤਾਂ ਪ੍ਰਾਪਤ ਕਰਕੇ, ਕੁਰਹਿਤਾਂ ਤੋਂ ਬਚਣ ਦਾ ਵਾਅਦਾ ਕਰਕੇ, ਰਹਿਤਾਂ 'ਤੇ ਚੱਲਣ ਦਾ ਵਾਅਦਾ ਕਰਕੇ, ਚੱਲ ਕੇ ਨਿਤਨੇਮੀ ਹੋ ਕੇ ਆਪਣਾ ਜੀਵਨ ਸਫਲਾ ਕਰੀਏ। ਕਲਗੀਧਰ ਜੀ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਰਹਿਤਵਾਨ ਨਿਤਨੇਮ ਕਰਕੇ ਇਹ ਜੀਵਨ ਜੀਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ, ਅਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਤਿਕਾਰਯੋਗ ਡਾਕਟਰ ਪ੍ਰਭਜੋਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸਾਲਾਨਾ ਪ੍ਰੋਗਰਾਮ 'ਤੇ ਭਾਈ ਸਾਹਿਬ ਹੁਣਾਂ ਨੂੰ ਬੇਨਤੀ ਕੀਤੀ, ਸਪੈਸ਼ਲ ਉਚੇਚੇ ਤੌਰ 'ਤੇ ਆਸਟ੍ਰੇਲੀਆ ਤੋਂ ਇੱਥੇ ਪਹੁੰਚੇ। ਡਾਕਟਰ ਸਾਹਿਬ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬੜੀ ਮਹਾਰਾਜ ਦੀ ਉਹਨਾਂ 'ਤੇ ਵੀ ਬਖਸ਼ਿਸ਼ ਹੈ, ਅਤੇ ਨਾਲ ਹੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ, ਜਿੰਨੇ ਦਿਨ ਤੋਂ ਗਿਆਨੀ ਜੀ ਆਏ ਹੋਏ ਨੇ ਉਸ ਦਿਨ ਤੋਂ ਤੁਸੀਂ ਇਹਨਾਂ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਸਿੰਘਾਂ ਦੀ ਜਿਨ੍ਹਾਂ ਦੀ ਗੱਲ ਕੀਤੀ ਆ, ਜਥੇਦਾਰ ਸੁਖਦੇਵ ਸਿੰਘ ਜੀ ਬੱਬਰ, ਜੋ ਜਿਨ੍ਹਾਂ ਦੀ ਸ਼ਹੀਦੀ ਅਗਸਤ ਵਿੱਚ ਹੁੰਦੀ ਆ, ਅਤੇ ਆਉਂਦੇ ਐਤਵਾਰ 2 ਤਰੀਕ ਨੂੰ ਸ਼ਹੀਦੀ ਸਮਾਗਮ ਹੋ ਰਿਹਾ ਹੈ। ਹਰੇਕ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਹੜੇ ਪੰਥ ਦੇ ਮਹਾਨ ਸ਼ਹੀਦ ਜਨਰਲ ਅਵਤਾਰ ਸਿੰਘ ਜੀ ਬ੍ਰਹਮਾ, ਜਨਰਲ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਅਤੇ ਜਥੇਦਾਰ ਸੁਖਦੇਵ ਸਿੰਘ ਜੀ ਬੱਬਰ, ਅਤੇ ਹੋਰ ਸਾਥੀ ਸਿੰਘ ਜਥੇਦਾਰ ਸ਼ਹੀਦ ਭਾਈ ਬਲਵੀਰ ਸਿੰਘ ਜੀ ਰਾਏਪੁਰ, ਅਤੇ ਤਕਰੀਬਨ 12 ਸਿੰਘਾਂ ਦਾ ਪੋਸਟਰ ਬਣਾਇਆ ਹੈ, ਅਤੇ ਉਹਨਾਂ ਨੂੰ ਯਾਦ ਕੀਤਾ ਜਾਵੇਗਾ। ਵੱਧ ਚੜ੍ਹ ਕੇ ਆਓ, ਸ਼ਹੀਦਾਂ ਸਿੰਘਾਂ ਦੀ ਬਖਸ਼ਿਸ਼ ਲਈਏ। ਜਿਵੇਂ ਗਿਆਨੀ ਜੀ ਹੁਣੀ ਦੱਸਿਆ ਕਿ ਇਹੋ ਜਿਹੇ ਸੂਰਮੇ ਜਿਨ੍ਹਾਂ ਦੀਆਂ ਖੋਪਰੀਆਂ ਲਾ ਦਿੱਤੀਆਂ, ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ, ਇੰਨੇ ਤਸੀਹੇ ਦਿੱਤੇ। ਜਦੋਂ ਬਲਵੀਰ ਸਿੰਘ ਦੀ ਲਾਸ਼ ਲਿਆਂਦੀ, ਮੇਰੀ ਮਾਤਾ ਉੱਥੇ ਗਈ ਹੋਈ ਸੀ, ਅਤੇ ਕਹਿੰਦੇ ਵੀ ਸਾਰੇ ਹੱਥਾਂ ਪੈਰਾਂ ਦੇ ਕੋਈ ਨਹੁੰ ਨਹੀਂ ਸੀ, ਅੱਖਾਂ ਕੱਢੀਆਂ ਹੋਈਆਂ ਸੀ, ਅਤੇ 30 ਵਾਰੀ ਸਰੀਰ ਦੇ ਵਿੱਚ ਸਰੀਆ ਕੱਢਿਆ ਹੋਇਆ ਸੀ, ਨਿਸ਼ਾਨ ਸੀ, ਅਤੇ ਲਾਸ਼ ਦੇਖੀ ਨਹੀਂ ਜਾਂਦੀ। ਇਹੋ ਜਿਹੇ ਤਸੀਹੇ ਦੇ ਕੇ ਸ਼ਹੀਦ ਕੀਤੇ, ਅਖੀਰ ਨਹੀਂ ਕੁਛ ਬੋਲੇ ਤਾਂ ਮੂੰਹ 'ਚ ਗੋਲੀਆਂ ਮਾਰ ਕੇ 4 ਚੌਂਕੀ ਦੇ ਮੂਹਰੇ ਬੰਨ੍ਹ ਕੇ ਸ਼ਹੀਦ ਕੀਤੇ। ਇਹੋ ਜਿਹੇ ਸੂਰਮਿਆਂ ਨੂੰ ਅਗਲੇ ਹਫ਼ਤੇ ਜੀ ਇਸ ਹਫ਼ਤੇ ਜੋ ਯਾਦ ਕਰਨਾ, ਐਤਵਾਰ ਨੂੰ ਵੱਧ ਚੜ੍ਹ ਕੇ ਆਓ। ਹੁਣ ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਅਤੇ ਸਤਿਕਾਰ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਸੁਪਰੀਮ ਕੌਂਸਲ ਮੈਂਬਰ, ਉਹ ਗਿਆਨੀ ਜੀ ਹੁਣਾਂ ਨੂੰ ਜੋ ਸੰਗਤ ਸਨਮਾਨ ਹੈ ਗੁਰੂ ਘਰ ਦੀ ਬਖਸ਼ ਸਰੂਪ ਦਿੱਤਾ ਜਾਵੇ, ਗਿਆਨੀ ਗੁਰਦੇਵ ਸਿੰਘ ਜੀ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਸਤਿਕਾਰਯੋਗ ਡਾਕਟਰ ਪ੍ਰਭਜੋਤ ਸਿੰਘ ਜੀ ਖਾਲਸਾ, ਉਹ ਵੀ ਜ਼ਰੂਰ ਆਉਣ ਸੰਗਤ ਸਨਮਾਨ ਲੈਣ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਬੇਨਤੀ ਕਰਦੇ ਹਾਂ ਡਾਕਟਰ ਪ੍ਰਭਜੋਤ ਸਿੰਘ ਜੀ ਖਾਲਸਾ, ਉਹ ਜ਼ਰੂਰ ਆਓ, ਕਿਉਂਕਿ ਇਹਨਾਂ ਦੇ ਉੱਤੇ ਬੜੀ ਬਖਸ਼ਿਸ਼ ਹੈ ਆਪਣੇ ਕਿੱਤੇ ਦੇ ਨਾਲ ਨਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹੋਰ ਵੀ ਗੁਰੂ ਦੇ ਪਿਆਰੇ ਸਿੰਘ ਜਿਹੜੇ ਨਾਲ ਦੇ ਆ, ਮੈਂ ਨਾਮ ਤਾਂ ਵਿਸਰ ਗਿਆ, ਪ੍ਰਭਤੇਜ ਸਿੰਘ ਜੀ ਆਓ, ਸੰਗਤ ਸਨਮਾਨ ਸਰੂਪੋ ਦੀ ਦਾਤ ਲੈ ਲਓ। ਭਾਈ ਇੰਦਰਪਾਲ ਸਿੰਘ ਜੀ ਵੀ ਆ ਜਾਓ। ਬੋਲੇ ਸੋ ਨਿਹਾਲ। ਭਾਈ ਇੰਦਰਪਾਲ ਸਿੰਘ ਜੀ, ਭਾਈ ਮਨਦੀਪ ਸਿੰਘ ਜੀ ਆ ਜਾਓ। ਬੋਲੇ ਸੋ ਨਿਹਾਲ। ਭਾਈ ਮਨਦੀਪ ਸਿੰਘ ਜੀ, ਮਹਾਰਾਜ ਤੁਹਾਨੂੰ ਇਸੇ ਤਰ੍ਹਾਂ ਸੇਵਾ ਦੇ ਨਾਲ ਜੋੜ ਕੇ ਰੱਖਣ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਮੈਂ ਫਿਰ ਇੱਕ ਵਾਰ ਇਹਨਾਂ ਦੇ ਸਾਰੇ ਵੀਰਾਂ ਦਾ ਅਤੇ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ 40 ਸਾਲ ਪਹਿਲਾਂ ਪਹਿਲੀ ਮੁਲਾਕਾਤ ਹੋਈ ਸੀ, ਅਤੇ ਗਿਆਨੀ ਜੀ ਹੁਣੀ ਦਾਸ ਨੂੰ ਸਮਾਗਮ ਤੋਂ ਬਾਅਦ ਘਰੇ ਪ੍ਰਸ਼ਾਦੇ ਪਾਣੀ 'ਤੇ ਸੱਦਿਆ। ਅੱਜ ਵੀ ਸਾਨੂੰ ਯਾਦ ਆ, ਜਦੋਂ ਵੀ ਮਿਲਦੇ ਇਸੇ ਤਰ੍ਹਾਂ, ਜਦੋਂ ਵੀ ਆਸਟ੍ਰੇਲੀਆ ਜਾਂਦੇ ਭਾਈ ਸਾਹਿਬ ਉਹਨਾਂ ਨੂੰ, ਗਿਆਨੀ ਜੀ ਉਹਨਾਂ ਨੂੰ ਮਿਲ ਕੇ ਆਈਦਾ। ਅਤੇ ਤਕਰੀਬਨ ਪਹਿਲਾਂ ਤਾਂ ਸਾਲ 'ਚ 2-2 ਵਾਰੀ ਵੀ ਜਾਂਦੇ ਰਹੇ, ਹੁਣ ਥੋੜ੍ਹਾ ਦੇਰ ਹੋ ਗਈ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਪੰਥ ਦੇ ਮਹਾਨ ਢਾਡੀ ਸਤਿਕਾਰਯੋਗ ਗਿਆਨੀ ਪੂਰਨ ਸਿੰਘ ਜੀ ਅਰਸ਼ੀ, ਜਿਨ੍ਹਾਂ ਦਾ ਬਹੁਤ ਹੀ ਚੰਗਾ ਢਾਡੀ ਜਥਾ ਹੈ, ਆਓ ਉਹਨਾਂ ਤੋਂ ਆਪਾਂ ਢਾਡੀ ਬਾਰਾਂ ਸੁਣੀਏ। ਮੈਂ ਮਾਫ਼ੀ ਮੰਗਦਾ, ਥੋੜ੍ਹਾ ਸਮਾਂ ਅੱਜ ਜ਼ਿਆਦਾ ਇਹਨਾਂ ਦਾ ਲੈ ਲਿਆ, ਸੋ ਅਗਲੀ ਵਾਰ ਇਹਨਾਂ ਦਾ ਉਹ ਪੂਰਾ ਕਰ ਦਿਆਂਗੇ। ਆਓ ਸਰਵਣ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਸ਼ੋਹਰਤ ਸਭ ਕੁਝ ਮਿਲ ਜਾਏ ਉੱਚੇ ਰੁਤਬੇ ਪਾਵੇ
1: ਨਾ ਬੰਨ ਦੀਆਂ ਰਿੱਧ ਸਿੱਧੀਆਂ

Wahguru, Wahguru. जब लोनी भाग ललार उदय तब लो भरमते फिरते बहुतायो कलकोर समुंदर मैं बूढ़त ते कबहू मिट है नहीं रे पछतायो तत् विचार यह मथरा जगतारन को अवतार बनायो जप्यो जन अर्जन देव गुरु फिर संकट जोन गर्भ न आयो जप्यो जन अर्जन देव गुरु फिर संकट जोन गर्भ न आयो। साहब सतगुरु गुरु ग्रंथ साहिब महाराज जी की पावन पवित्र हजूरी अंदर संगत दे रूप विच जुड़ बैठे सन्मान युग प्यारे खालसा जी हाजरी दर प्रवान करनी फतेह दफ्तर फतेह विच देण दी कृपालता बख्शो। सावधानी नाल एकाग्र चित हो के सारिया सिख संगतां आपो अपनिया रसना तो गज के कहो जी वाहिगुरु जी का खालसा वाहिगुरु जी की फतेह। सिख संगतां दे दर्शन दीदारे करके नहत मन प्रसन्न है। आप से धंता योग जी वड्डियां पागां वाले जी रोजाना की तरह अज भी आप तुसीं रजेवियां भरी जिंदगी विचों कुछ समा कढ़िया ते शाम दे दीवान विच आप तुसीं गुरु दरबार विच नतमस्तक होण वास्ते आए जी। यथा शक्त आप जी ने गुरु दरबार विच भेटावां अर्पण कीतियां ने गुरु के लंगरां विच महान सेवावां कीतियां ने जिथे तुसीं गुरु घर दीआं महान सेवावां विच अपना योगदान पाया है किरत कमाई नूं सफल बनाया है। इस दे नाल नाल साडे तों पहलां आप जी ने कथा कीर्तन दा आनंद माणिया जो प्रोग्राम रोजाना दा है उस अनुसार तकरीबन मेरे कोल 20 मिनट बाकी ने। साडे तों पहलां सत्कारयोग महापुरश बाबा गुरदेव सिंह जी आस्ट्रेलिया वाले बड़े ही सुचजे ढंग दे नाल भावपूर्ण शब्दां दे नाल आप गुरु की संगत नूं गुरु जस सरवण करवा के गए ने। शहीदां दी वार्ता तुहाडे नाल सांझी करके गए ने। आउंदिआं दिनां विच आपां वी जिन्हां महान सूरबीर योधिआं नूं समर्पित हो के ये हफ्तावारी दीवान सजाए जाने ने उस दिन आपां वह महान सूरबीर योधिआं दीआं गाथावां जतन करां कि आप जी नाल सांझीआं कीतीआं जाण। कल शाम के पहले दीवान विच मैं साहब सतगुरु गुरु हरगोबिंद साहब महाराज मीरी पीरी दे मालक दल भंजन गुर सूरमा साहब सतगुरु गुरु हरगोबिंद साहब महाराज जी ने किवें दो श्री साहिबां धारण कीतियां क्योंकि वह दिहाड़ा लंघ के गया है। इस करके मैं प्रक्रम उत्थों ही प्रारंभ किया। उस लड़ी नूं मैं थोड़ा जा होर अगेरे लैके जाना चाहता हाँ। साहब सतगुरु गुरु हरगोबिंद साहब महाराज जिन्हां ने भगती ते शक्ति का समेल किया है जिन्हां ते धर्म राजी नीति नूं एकता कत्र किया है बशर्त यह है धर्म का कुंडा उत्ते सी राजनीति थले सी। हरिमंदर साहब तुसीं मत्था टेकण वास्ते जांदे जे उस तो उपरंत तुसीं अकाल तख्त साहब कि नतमस्तक हुंदे जे जदों तुसीं पौड़ियां उतर के थले आउंदे जे सामने दो तुहानूं केसरी पच्छम दिसणगे जो निशान साहब ने। याद रखना एक दा जो आकार हरिमंदर साहब वल है एक है अकाल तख्त साहब वल। हरिमंदर साहब वल जिहड़ा पच्छम है निशान साहब है वह है पीरी दा जिहड़ा अकाल तख्त वल है वह है मीरी दा। अज भी तुसीं किते गौ नाल वेख्या जी पीरी का निशान साहब मीरी के निशान साहब नालों लगभग 2-2.5 फुट उच्चा है। इहदा भाव स्पष्ट है कि पीरी उत्ते है मीरी थले है। वह साहब सतगुरु गुरु हरगोबिंद साहब महाराज ने जो गुरदेव पिता की शहादत तो उपरंत जिवें गुरता गद्दी दे वारस बने मीरी पीरी दीआं दो श्री साहिबां धारण कीतियां। खैर 1606 गुरु अर्जन देव महाराज शहीद किए गए
ਤੇ 1609 ਵਿੱਚ 3 ਸਾਲ ਬਾਅਦ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਪਾਵਨ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਆਪਣੇ ਕਰ ਕਮਲਾਂ ਨਾਲ ਆਪ ਰੱਖੀ। ਮਹਾਨ ਇਤਿਹਾਸ ਦਾ ਕਰਤਾ ਲਿਖਦਾ, ਕਰ ਅਰਦਾਸ ਸ੍ਰੀ ਸਤਿਗੁਰੂ ਪੁੰਨ ਪ੍ਰਸਾਦ ਵਰਤਾਏ, ਅਬ ਚਲ ਨੀਮ ਧਰੀ ਸਹੀ ਆਗੇ ਸ੍ਰੀ ਗੁਰ ਤਖਤ ਸੁਆਏ। ਫਿਰ ਉਹ ਅੱਗੇ ਲਿਖਦਾ ਕਹਿੰਦਾ, ਕਿਸੀ ਰਾਜ ਨਾ ਹੱਥ ਲਗਾਇਓ। ਇੱਥੇ ਮੈਂ ਥੋੜ੍ਹੀ ਜਿਹੀ ਗੱਲ ਕਰ ਦੇਣੀ ਚਾਹੁੰਦਾ ਹਾਂ। ਕੱਲ੍ਹ ਦੀਆਂ ਗੱਲਾਂ ਨੇ, ਆਪਾਂ 84 ਦਾ ਜੋ ਕਾਂਡ ਆਪਣੇ ਪਿੰਡੇ 'ਤੇ ਹੰਡਾਇਆ, ਸਾਡੀ ਆਪਣੀ ਚੁਣੀ ਹੋਈ ਸਰਕਾਰ ਨੇ ਹਰਿਮੰਦਰ ਸਾਹਿਬ ਅਟੈਕ ਕੀਤਾ, ਅਕਾਲ ਤਖ਼ਤ ਛੰਨਣੀ ਕਰਕੇ ਰੱਖ ਦਿੱਤਾ ਗਿਆ, ਜਾਂ ਇਉਂ ਵੀ ਆਪਾਂ ਕਹਿ ਸਕਦੇ ਹਰ ਸਿੱਖ ਦਾ ਹਿਰਦਾ ਵਲੂੰਦਰਿਆ ਗਿਆ, ਇਹਦੇ 'ਚ ਕੋਈ ਦੂਜੀ ਰਾਇ ਨਹੀਂ। ਖੈਰ, ਉਸ ਤੋਂ ਬਾਅਦ ਸਰਕਾਰੀ ਰੂਪ ਵਿੱਚ ਵੀ ਸੇਵਾ ਦਿੱਤੀ ਗਈ ਸਿੱਖ ਬਾਬੇ ਨੂੰ, ਪਰ ਪੰਥ ਨੇ ਪ੍ਰਵਾਨ ਨਾ ਕੀਤੀ। ਆਖਰ 5 ਬਾਬਿਆਂ ਦੇ ਹੱਥ ਵਿੱਚ ਸੇਵਾ ਦਿੱਤੀ ਗਈ। ਦਮਦਮੀ ਟਕਸਾਲ ਨੇ ਇਹ ਸੇਵਾ ਅਸਲ ਸੰਪੂਰਨ ਕੀਤੀ ਹੈ। ਜਿਹੜਾ ਪਹਿਲਾ ਅਕਾਲ ਤਖ਼ਤ ਆ ਉਹਦਾ ਥੱਲੇ ਵਾਲਾ ਜਿਹੜਾ ਥੜਾ ਹੈ, ਪਲੰਥ ਹੈ, ਉਹਨੂੰ ਬਿਲਕੁਲ ਨਹੀਂ ਛੇੜਿਆ ਗਿਆ। ਉਹ ਅੱਜ ਵੀ ਸ਼ੀਸ਼ੇ ਦੇ ਰੂਪ ਵਿੱਚ ਤੁਹਾਨੂੰ ਪ੍ਰਤੱਖ ਰੂਪ ਵਿੱਚ ਜੋ ਦਿਖਾਈ ਦਿੰਦਾ ਹੈ, ਪਰ ਜਦੋਂ 84 ਤੋਂ ਬਾਅਦ ਅਕਾਲ ਤਖ਼ਤ ਢਾਇਆ ਗਿਆ, ਉਹਦਾ ਆਕਾਰ ਵਧਾ ਦਿੱਤਾ ਗਿਆ। ਆਕਾਰ ਉਹਦੀ ਲੰਬਾਈ ਵੀ ਵਧੀ ਹੈ ਅਤੇ ਚੜਾਈ ਵੀ ਵਧੀ ਹੈ। ਅਤੇ ਖਿਮਾ ਕਰਨਾ, ਕੋਈ ਟੀਕਾ ਟਿੱਪਣੀ ਦਾ ਮਥਾਜ ਨਾ ਸਮਝ ਲੈਣਾ, ਨੁਕਤਾਚੀਨੀ ਨਾ ਸਮਝ ਲੈਣਾ। ਵਕਤ ਅਨੁਸਾਰ ਯੂਰਪ ਵਿੱਚੋਂ ਕਾਰੀਗਰ ਗਏ ਸਨ, ਰਾਜਸਥਾਨ ਵਿੱਚੋਂ ਸੰਖੇ ਮਰ ਮਰ ਆਇਆ ਸੀ, ਪਰ ਖਿਮਾ ਕਰਨਾ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ, ਆਹ ਮੇਰੇ ਪਾਤਸ਼ਾਹ ਨੇ ਨੀਂਹ ਰੱਖੀ ਹੈ, ਉਦੋਂ ਇਹਦੇ ਵਿੱਚ ਕਿਸੇ ਵੀ ਗੈਰ ਮਿਸਤਰੀ ਦਾ ਹੱਥ ਨਹੀਂ ਲੱਗਣ ਦਿੱਤਾ। ਕੇਵਲ 2 ਗੁਰੂ ਕੇ ਸਿੱਖਾਂ ਨੇ ਇਹਦੀ ਉਸਾਰੀ ਕੀਤੀ ਹੈ। ਇਤਿਹਾਸ ਦਾ ਕਰਤਾ ਲਿਖਦਾ, ਕਰ ਅਰਦਾਸ ਸ੍ਰੀ ਸਤਿਗੁਰੂ ਪੁੰਨ ਪ੍ਰਸਾਦ ਵਰਤਾਏ। ਗੁਰੂ ਹਰਗੋਬਿੰਦ ਸਾਹਿਬ ਨੇ ਆਪ ਇਹਦੀ ਨੀਂਹ ਰੱਖੀ ਹੈ। ਕਰ ਅਰਦਾਸ ਸ੍ਰੀ ਸਤਿਗੁਰੂ ਪੁੰਨ ਪ੍ਰਸਾਦ ਵਰਤਾਏ, ਅਬ ਚਲ ਨੀਮ ਧਰੀ ਸਹੀ ਆ ਕੇ ਸ੍ਰੀ ਗੁਰ ਤਖ਼ਤ ਸੁਆਏ। ਫਿਰ ਕਹਿੰਦੇ ਨੇ, ਕਿਸੇ ਰਾਜ ਨਾ ਹੱਥ ਲਗਾਇਓ, ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਹੁਣ ਇੱਥੇ ਥੋੜ੍ਹਾ ਜਿਹਾ ਮੈਂ ਥੋੜ੍ਹਾ ਨਿਰਣਾ ਹੋਰ ਕਰ ਦੇਵਾਂ। ਯਾਦ ਰੱਖੋ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਇਹ ਪਵਿੱਤਰ ਬੀੜ ਦੀ ਲਿਖਾਈ ਕਰਵਾਈ ਹੈ। ਜਿਹੜੇ ਲਿਖ ਸਕਦੇ ਨੇ ਉਹ ਆਸਾਨੀ ਨਾਲ ਉਚਾਰਨ ਵੀ ਕਰ ਸਕਦੇ ਨੇ, ਜਿਹੜੇ ਲਿਖ ਸਕਦੇ ਨੇ ਉਚਾਰਨ ਵੀ ਕਰ ਸਕਦੇ ਨੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਸਹਿਬ ਬੁੱਢੇ ਖੋਲੋ ਗ੍ਰੰਥ। ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਤਾਬਿਆ ਬੈਠ ਕੇ ਮੁੱਖ ਵਾਕ ਲਓ। ਸਹਿਬ ਬੁੱਢੇ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ, ਜਿਹਦੇ ਹੱਥ 'ਚ ਤੇਗ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਹੱਥ 'ਚ ਤੇਗ ਹੈ, ਉਹਨੂੰ ਤਾਬਿਆ ਬੈਠ ਕੇ ਮੁੱਖ ਵਾਕ ਲੈਣ ਵਾਸਤੇ ਕਹਿੰਦੇ ਨੇ। ਅਤੇ ਜਿਹਦੇ ਹੱਥ 'ਚ ਕਲਮ ਹੈ, ਭਾਈ ਗੁਰਦਾਸ ਜੀ ਦੇ ਹੱਥ 'ਚ ਕਲਮ ਹੈ, ਉਹਨੂੰ ਅਕਾਲ ਤਖ਼ਤ ਦਾ ਸਭ ਤੋਂ ਪਹਿਲਾਂ ਜਥੇਦਾਰ ਥਾਪਦੇ ਨੇ। ਤਖ਼ਤ ਪੂਜ ਕਰੇਬੇ ਨਮਿਤ ਗੁਰਦਾਸ ਭਾਈ ਠਹਿਰਾਏ। ਇਹ ਹੈ ਭਗਤੀ ਤੇ ਸ਼ਕਤੀ, ਇਹ ਹੈ ਮੀਰੀ ਤੇ ਪੀਰੀ। ਜਿਹਦੇ ਹੱਥ 'ਚ ਤੇਗ ਹੈ ਉਹਨੂੰ ਤਾਬਿਆ ਬੈਠਣ ਵਾਸਤੇ ਕਿਹਾ ਜਾਂਦਾ ਹੈ, ਜਿਹਦੇ ਹੱਥ 'ਚ ਕਲਮ ਹੈ ਉਹ ਅਕਾਲ ਤਖ਼ਤ ਦਾ ਸਭ ਤੋਂ ਪਹਿਲਾਂ ਜਥੇਦਾਰ ਥਾਪਿਆ ਜਾਂਦਾ ਹੈ। ਖੈਰ, ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਅਕਾਲ ਤਖ਼ਤ ਸਾਹਮਣੇ ਖਲੋ ਕੇ ਸਭ ਤੋਂ ਪਹਿਲਾਂ ਇੱਕ ਕੌਮ ਦੇ ਨਾਂ 'ਤੇ ਸੰਦੇਸ਼ ਜਾਰੀ ਕੀਤਾ ਹੈ। ਸੰਦੇਸ਼ ਕੀ ਹੈ ਮੇਰੇ ਗੁਰਦੇਵ ਪਾਤਸ਼ਾਹ ਦਾ? ਪਾਤਸ਼ਾਹ ਕਹਿੰਦੇ, ਜੋ ਆਇਆ ਹੁਕਮ ਅਕਾਲ ਦਾ ਮੈਂ ਆਖ ਸੁਣਾਵਾਂ, ਮੈਂ ਮਾਲਾ ਵਾਲੇ ਗਲਾਂ ਵਿੱਚੋਂ ਤੇਗਾਂ ਪਾਵਾਂ, ਮੈਂ ਸੰਤ ਬਣਾਵਾਂ ਸੂਰਮਿਥ ਧਣਕ ਪੜਾਵਾਂ, ਮੈਂ ਸਿੱਖਾਂ ਅੰਦਰ ਵੀਰ ਰਸ ਭਾਰ ਸ਼ੇਰ ਬਣਾਵਾਂ, ਇਉਂ ਆਗਿਆ 5ਵੇਂ ਗੁਰੂ ਦੀ ਮੈਂ ਤੋੜ ਦਬਾਵਾਂ। ਅਸੀਂ ਸ਼ਸਤਰ ਧਾਰਨ ਕੀਤੇ ਨੇ, ਆਪਣੇ ਗੁਰਦੇਵ ਪਿਤਾ ਦੇ ਹੁਕਮ ਅਨੁਸਾਰ ਸ਼ਸਤਰ ਧਾਰਨ ਕੀਤੇ ਨੇ। ਖੈਰ, ਪਾਤਸ਼ਾਹ ਨੇ ਕਿਹਾ, ਐਲਾਨ ਕਰ ਦਿੱਤਾ, ਜਿਹੜਾ ਸਾਡੇ ਦਰਬਾਰ 'ਚ ਘੋੜੇ ਲੈ ਕੇ ਆਵੇਗਾ ਉਹਦੇ ਉੱਤੇ ਸਾਡੀ ਅਥਾਹ ਖੁਸ਼ੀ ਹੋਵੇਗੀ, ਜਿਹੜਾ ਸਾਡੇ ਦਰਬਾਰ ਸ਼ਸਤਰ ਲੈ ਕੇ ਆਵੇਗਾ ਉਹਦੇ ਉੱਤੇ ਸਾਡੀਆਂ ਬੜੀਆਂ ਖੁਸ਼ੀਆਂ ਹੋਣਗੀਆਂ, ਜਿਹੜਾ ਸਾਡੇ ਦਰਬਾਰ ਸਿੱਖ ਆਣ ਕੇ ਭਰਤੀ ਹੋਵੇਗਾ ਉਹਦੇ ਉੱਤੇ ਸਾਡੀਆਂ ਸਾਰੀਆਂ ਬਰਕਤਾਂ ਹੋਣਗੀਆਂ। ਮਾਝੇ ਤੇ ਦੁਆਬੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ 500 ਸਿੱਖਾਂ ਦਾ ਜਥਾ ਗਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਸਿੱਖੋ ਦੱਸੋ ਮਹੀਨਾ ਵਾਰ ਤਲਬ ਕੀ ਲਓਗੇ, ਤਨਖਾਹ ਕੀ ਲਓਗੇ? ਉਹ 500 ਸਿੱਖਾਂ ਦੇ ਜਥੇ ਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਤੇਰੇ
ਲੰਗਰ ਵਿੱਚੋਂ ਦੋ ਵਕਤ ਦਾ ਪ੍ਰਸ਼ਾਦਾ ਚਾਹੀਦਾ ਹੈ, ਇੱਕ ਛਿਆਂ ਮਹੀਨਿਆਂ ਬਾਅਦ ਸਾਨੂੰ ਕੁੜਤਾ ਚਾਹੀਦਾ ਹੈ। ਇਉਂ ਕਹਿ ਲਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ 'ਚ ਹਥਿਆਰ ਵੀ ਆਏ, ਘੋੜੇ ਵੀ ਆਏ, ਸਿੱਖ ਸੂਰਮੇ ਵੀ ਆਏ। ਸਿੱਖ ਕੌਮ ਦੇ ਸਿੱਪਾ ਸਲਾਹਰ ਕਹਿ ਸਕਦੇ ਹਾਂ, ਸਿੱਖ ਕੌਮ ਦੇ ਸੈਨਿਕ ਕਮਾਂਡਰ ਕਹਿ ਸਕਦੇ ਹਾਂ, ਉਹਨੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 1629 ਦੀ ਵਿਸਾਖੀ ਹਰਿਮੰਦਰ ਸਾਹਿਬ ਵਿਖੇ ਮਨਾਈ। ਵਿਸਾਖੀ ਦੇ ਤਿਉਹਾਰ ਤੋਂ ਵਿਹਲਿਆਂ ਹੋ ਕੇ ਮੇਰੇ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਕੌਮ ਵਿੱਚ ਜਾਗਰਤੀ ਪੈਦਾ ਕਰਨੀ ਹੈ, ਕੌਮ ਵਿੱਚ ਬਲ ਪੈਦਾ ਕਰਨਾ ਹੈ, ਜੰਗ ਲੜਨ ਦੇ ਵੈਸੇ ਗੁਰੂ ਕੀ ਸਾਧ ਸੰਗਤ। ਤਿੰਨ ਕਾਰਨ ਮੰਨੇ ਗਏ ਨੇ, ਜਰ, ਜੋਰੂ ਅਤੇ ਜ਼ਮੀਨ। ਹੁਣ ਸਵਾਲੀਆ ਸਵਾਲ ਕਰੇਗਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤਿੰਨਾਂ ਵਿੱਚੋਂ ਕੋਈ ਅਜਿਹਾ ਨਿਸ਼ਾਨਾ ਸੀ? ਨਹੀਂ ਨਹੀਂ, ਮੇਰੇ ਗੁਰਦੇਵ ਪਾਤਸ਼ਾਹ ਦਾ ਤਿੰਨਾਂ ਵਿੱਚੋਂ ਕੋਈ ਅਜਿਹਾ ਨਿਸ਼ਾਨਾ ਨਹੀਂ ਸੀ। ਪਰ ਜੰਗ ਲੜੀਆਂ ਕਿਉਂ ਪਈਆਂ? ਅਸਲ ਵਿੱਚ ਸਿੱਖ ਕੌਮ ਵਿੱਚ ਬਲ ਪੈਦਾ ਕਰਨ ਵਾਸਤੇ, ਸਾਹਸ ਪੈਦਾ ਕਰਨ ਵਾਸਤੇ, ਦ੍ਰਿੜਤਾ ਪੈਦਾ ਕਰਨ ਵਾਸਤੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਅਕਸਰ ਹੀ ਸੰਗਤਾਂ ਨੂੰ ਸੁਣਾਇਆ ਕਰਦੇ ਸਨ। ਪਾਤਸ਼ਾਹ ਕਹਿੰਦੇ ਨੇ, ਇੱਕ ਨਦੀ ਉੱਤੇ ਇੱਕ ਵਸੂਲੀਆ ਹੈ, ਉਹ ਹੈ ਅਸਲ ਵਿੱਚ ਮੁਗਲੀਆ ਹਕੂਮਤ ਦਾ ਕਹਿ ਸਕਦੇ ਨੌਕਰ, ਚਾਕਰ। ਸਬੱਬ ਨਾਲ ਉਸ ਨਦੀ ਉੱਤੇ ਇੱਕ ਹਿੰਦੂ ਆਉਂਦਾ, ਇੱਕ ਬ੍ਰਾਹਮਣ ਆਉਂਦਾ ਹੈ। ਉਹਦੇ ਹੱਥ ਵਿੱਚ ਗਊ ਦਾ ਰਸਾ ਹੈ, ਉਹਦੇ ਹੱਥ ਵਿੱਚ ਗਊ ਦਾ ਰਸਾ, ਉਹਨੂੰ ਕਹਿੰਦਾ ਮੈਨੂੰ ਇਸ ਨਦੀ ਤੋਂ ਪਾਰ ਕਰਵਾ ਦੇ। ਉਹਦਾ ਪਾਰ ਕਰਵਾ ਦੇਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਸਰਕਾਰ ਵੱਲੋਂ 1 ਰੁਪਈਆ ਜੀ ਪ੍ਰਤੀ ਟੈਕਸ ਲੱਗਾ, 1 ਰੁਪਈਆ ਟੈਕਸ ਲੱਗੇਗਾ ਤੇਰਾ, 1 ਰੁਪਈਆ ਟੈਕਸ ਲੱਗੇਗਾ ਤੇਰੀ ਗਊ ਦਾ। ਉਹ ਆਂਦਾ ਤੂੰ ਕਮਾਲ ਦਾ ਹਿੰਦੂ ਹੈ, ਕਮਾਲ ਦਾ ਤੂੰ ਪੰਡਿਤ ਹੈ, ਉਹ ਇਸੇ ਗਊ ਨੂੰ ਸਵੇਰੇ ਉੱਠ ਕੇ ਮੱਥਾ ਟੇਕਦਾ, ਇਸੇ ਗਊ ਨੂੰ ਸਵੇਰੇ ਉੱਠ ਕੇ ਪੇੜਾ ਚਾਰਦਾ, ਇਸੇ ਗਊ ਦੇ ਗੋਬਰ ਨਾਲ ਤੂੰ ਚੌਂਕਾ ਸੁੱਚਾ ਕਰਦਾ, ਮੇਰੇ ਕੋਲੋਂ ਤੂੰ ਟੈਕਸ ਲੈਣਾ ਹੀ ਲੈਣਾ, ਪਰ ਗਊ ਮਾਤਾ ਕੋਲੋਂ ਟੈਕਸ ਕਾਹਦਾ ਮੰਗਦਾ? ਪਰ ਉਹ ਹਿੰਦੂ ਵਸੂਲੀਆ ਆਪਣੀ ਮਜਬੂਰੀ ਜ਼ਾਹਰ ਕਰਦਾ, ਕਹਿੰਦਾ ਕਰਾਂ ਕੀ, ਜਿਨ੍ਹਾਂ ਲੋਕਾਂ ਦਾ ਮੈਂ ਧਨ ਖਾਂਦਾ ਮੈਨੂੰ ਅਕਸਰ ਉਹਨਾਂ ਦੀ ਬੋਲੀ ਬੋਲਣੀ ਪਵੇਗੀ, ਮੈਨੂੰ ਉਹਨਾਂ ਦੀ ਬੋਲੀ ਬੋਲਣੀ ਪਵੇਗੀ। ਉਸ ਪੰਡਿਤ ਦੀ ਮਜਬੂਰੀ ਦਾ ਜ਼ਿਕਰ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਬਾਣੀ ਵਿੱਚ ਦਰਜ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਸਿੱਖੋ ਮੇਰਾ ਸਿੱਖ ਇਸ ਤਰ੍ਹਾਂ ਦਾ ਨਹੀਂ ਹੋਵੇਗਾ, ਅੰਦਰ ਬਹਿ ਕੇ ਠਾਕਰਾਂ ਦੀ ਪੂਜਾ ਵੀ ਕਰੇ, ਅੰਦਰ ਬਹਿ ਕੇ ਗਊ ਨੂੰ ਪੇੜਾ ਵੀ ਚਾਰੇ, ਅੰਦਰ ਬਹਿ ਕੇ ਗਊ ਦੇ ਗੋਬਰ ਨਾਲ ਚੌਂਕਾ ਵੀ ਸੁੱਚਾ ਕਰੇ, ਤੇ ਬਾਹਰ ਮਲੇਸ਼ਾਂ ਦਾ ਧੰਨ ਖਾਣ ਵਾਸਤੇ ਉਹਨਾਂ ਦੀ ਬੋਲੀ ਵੀ ਬੋਲੇ। ਸਾਹਿਬ ਕਹਿੰਦੇ ਨੇ, ਗਊ ਬ੍ਰਾਹਮਣ ਕਉ ਕਰ ਲਾਵੋ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈਜ ਪਮਾਲੀ, ਧਾਨ ਮਲੇਸ਼ਾਂ ਖਾਈ। ਉਹ ਮਲੇਸ਼ਾਂ ਦਾ ਧਨ ਖਾਣ ਵਾਸਤੇ ਉਹਨਾਂ ਦੀ ਬੋਲੀ ਬੋਲਦੇ ਨੇ। ਮੇਰੇ ਪਾਤਸ਼ਾਹ ਨੇ ਅਸਲ ਵਿੱਚ ਸਿੱਖ ਨੂੰ ਇਸ ਤੋਂ ਬਾਹਰ ਕੱਢਿਆ। ਇਸੇ ਕਰਕੇ ਕਲਗੀ ਵਾਲੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਨਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪਰਾਨ, ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਮੇਰਾ ਖਾਲਸਾ ਕੇਵਲ ਇੱਕ ਅਕਾਲ ਦਾ ਪੁਜਾਰੀ ਹੈ। ਖੈਰ ਸਰਵਣ ਕਰਨਾ, ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਈ ਸਿੱਖਾਂ ਨੂੰ ਨਾਲ ਲੈ ਕੇ ਕਿੱਥੇ ਜਾਂਦੇ ਨੇ? ਅੰਮ੍ਰਿਤਸਰ ਤੋਂ ਲਹਿੰਦੇ ਬੰਨੇ ਗਮਟਾਲੇ ਦੀ ਜੂਹ ਵਿੱਚ ਮੇਰੇ ਪਾਤਸ਼ਾਹ ਪਿੱਪਲਾਂ ਦੀ ਸੰਘਣੀ ਛਾਵੇਂ ਬੈਠੇ ਨੇ। ਜਦੋਂ ਗੁਰਦੇਵ ਪਾਤਸ਼ਾਹ ਬੈਠ ਗਏ ਨੇ ਪਿੱਪਲਾਂ ਦੀ ਸੰਘਣੀ ਛਾਵੇਂ, ਲਾਹੌਰ ਤੋਂ ਆਇਆ ਮੀਰ ਸ਼ਿਕਾਰੀ ਇਸੇ ਥਾਂ ਤੇ ਪਹਿਲਾਂ ਸ਼ਿਕਾਰ ਖੇਡ ਰਿਹਾ ਸੀ, ਅਸਲ ਸਰਕਾਰੀ ਸੈਂਕਚੁਰੀ ਸੀ, ਸਰਕਾਰ ਦੀ ਰਾਖਵੀਂ ਰਾਖਵੀਂ ਥਾਂ ਸੀ। ਮੀਰ ਸ਼ਿਕਾਰੀ ਦਾ ਬਾਜ ਅਸਮਾਨ ਵਿੱਚ ਜਾਂਦਾ ਹੈ, ਇੱਕ ਵਿਚਾਰੇ ਜਾਨਵਰ ਨੂੰ ਕੋਹਦਾ ਹੈ, ਉਹਦਾ ਰੱਤ ਵਿੱਚ ਚੱਟਦਾ ਹੈ। ਮੇਰੇ ਪਾਤਸ਼ਾਹ ਘਨੌਣੀ ਖੇਡ ਨੂੰ ਵੇਖ ਕੇ ਕਹਿੰਦੇ ਨੇ, ਜਿਵੇਂ ਜਾਬਰ ਸਰਕਾਰ ਇਸ ਮੁਰੁਖਤਾ ਨਾਲ ਘਾਣ ਕਰਦੀ ਹੈ, ਇਸ ਤਰ੍ਹਾਂ ਜਾਬਰ ਸਰਕਾਰ ਦੇ ਪੰਛੀ ਵੀ ਰੱਬ ਦੇ ਪੰਛੀਆਂ ਨੂੰ ਤਰੋਹ ਕਰਦੇ ਨੇ, ਇਹ ਧੱਕਾ ਕਿੰਨਾ ਵੀ ਸੁਲਹ ਕੀਤਾ ਜਾਵੇਗਾ? ਹਜ਼ੂਰ ਦੇ ਚਿਹਰੇ 'ਤੇ ਜਲਾਲ ਆ ਗਿਆ, ਹਜ਼ੂਰ ਦੇ ਅੰਗ ਫਰਕ ਡੋਲੇ ਫਰਕ ਉੱਠੇ, ਹਜ਼ੂਰ ਦੇ ਖੱਬੇ ਹੱਥ ਉੱਤੇ ਬਾਜ ਹੈ, ਬਾਜ ਨੇ ਖੰਭ ਫਰਕ ਦਿੱਤੇ। ਪਾਤਸ਼ਾਹ ਉਸ ਮਨੇ ਪਾਤਸ਼ਾਹੀ ਬਾਜ ਹੈ, ਇਸ ਮਨੇ ਪਾਤਸ਼ਾਹੀ ਬਾਜ ਹੈ, ਉਸ ਮਨੇ ਜ਼ਬਰ ਦਾ ਬਾਜ ਹੈ, ਇਸ ਮਨੇ ਸਬਰ ਦਾ ਬਾਜ ਹੈ। ਪਾਤਸ਼ਾਹ ਹੁਕਮ ਹੋਵੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਵੇਂ ਗਮਟਾਲੇ ਦੀ ਜੂਹ ਵਿੱਚ ਜਾਂਦੇ ਨੇ, ਕਿਵੇਂ ਦੋਵਾਂ ਬਾਜਾਂ ਦੀ ਆਪਸ ਵਿੱਚ ਜੰਗ ਛਿੜਦੀ ਹੈ, ਇਹੀ ਲੈਣਾ ਕਹਿ ਕੇ ਸਮਾਪਤੀ ਹੈ, ਕਿਉਂਕਿ ਸਮੇਂ ਦੀ ਆਪਾਂ ਉਲੰਘਣਾ ਨਹੀਂ ਕਰਨੀ। ਮਹਾਂਪੁਰਸ਼ਾਂ ਨੇ ਪਤਾ ਲੱਗਿਆ ਕਿ ਅੱਜ ਉਹਨਾਂ ਦੇ ਵਿਦਾਇਗੀ ਸੀ, ਇਸ ਕਰਕੇ ਕੁਝ ਸਮਾਂ ਵੱਧ ਲੱਗ ਗਏ ਨੇ। ਕੋਈ ਗੱਲ ਨਹੀਂ, ਇਹ ਗੁਰੂ ਦਾ ਜਸ ਹੈ ਵੀ ਜਿੰਨਾ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ। ਸੋ ਖੈਰ, ਅਸੀਂ ਤਾਂ ਲਗਾਤਾਰ ਇੱਕ ਵੀਕ ਹਾਜ਼ਰੀ ਭਰਨੀ ਹੈ। ਲੋ ਆਹ ਦੋ ਲੈਣਾ ਕਹਿ ਕੇ ਆਪਾਂ ਨਾਲ ਹੀ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ। ਸਰਵਣ ਕਰਨਾ, ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਮਟਾਲੇ ਦੀ ਜੂਹ ਵਿੱਚ ਸ਼ਿਕਾਰ ਖੇਡਣ ਵਾਸਤੇ ਹੇ

ਕੇਰੇ ਨਾਮਾ ਜਾਵਾਂ ਨੀਯਤ ਕੀਤਾ ਸਮਾਂ ਹੋ ਗਿਆ। ਗੁਰੂ ਕੀ ਸੰਗਤ ਵੱਲੋਂ ਅਸੀਸਾਂ ਦੇ ਤੌਰ 'ਤੇ ਬਹੁਤ ਸਾਰਾ ਪਿਆਰ ਪਹੁੰਚਿਆ। ਸਾਹਿਬ ਹਾਜ਼ਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਰੱਖਣ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਆਓ ਸਾਰੇ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ।

0: ਸੁਖਮਲ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀ ਆਏ ਬੜਿਆਈਆਂ
0: ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ
1: ਘਰ ਸੁਭਾਗੇ ਸ਼ਬਦ ਵਾਜੇ ਕਲਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਸਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ

ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰੱਖ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਨੂੰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਰਾਂ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਸੰਧਿਆ ਬੜੇ ਦੇ ਸੁੰਦਰ ਦੀਵਾਨ ਸਜੇ ਸਜਦਵਾਨ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਨੇ ਇਤਿਹਾਸ ਗਾਏ ਗਏ ਛੋ ਪੌੜੀਆਂ ਨੂੰ ਸਮਝ ਕੇ ਗਾਏ ਨੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸੁੱਧ ਸਪਸ਼ਟ ਬਾਣੀ ਪਿੰਡ ਦਾਤ ਬਖਸ਼ ਨੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਾਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾ ਬਖਸ਼ਣੀਆਂ ਬੇਦੀ ਪਰਿਵਾਰ ਨੂੰ ਸ਼ੁਕਰਾਨਾ ਕਰਦਿਆਂ ਸੁੱਖ ਸ਼ਾਂਤੀ ਚੜ੍ਹਦੀ ਕਲ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਬੱਚੇ ਸਿਮਰਤ ਸਿੰਘ ਦੇ ਜਨਮਦਿਨ ਦੀ ਖੁਸ਼ੀ ਸ਼ੁਕਰਾਨਾ ਕਰਦਿਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੇ ਸਿਰ 'ਤੇ ਮਿਹਰ ਪ੍ਰਥਾ ਹੱਥ ਰੱਖਣਾ ਦਰੋਂ ਕਰੋਂ ਗੁਰਸਿੱਖ ਜੀਵਨ ਨਾਮ ਨਾਮ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਰਾਈ ਸ੍ਰੀ ਮੁਖਵਾਕ ਅਬਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕੇ ਲੈ ਲੈਣੀ ਸੇ ਪਿਆਰੇ ਮੇਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਆਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਸੰਧਿਆ ਦੀਵਾਨਾਂ 'ਚ ਹਾਜ਼ਰੀ ਭਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀਆਂ ਹਾਜ਼ਰ ਪ੍ਰਵਾਨ ਕੰਦਰੋਂ ਕਰੋ, ਗੁਰਸਿੱਖੀ ਜੀ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਅਲਾਗਾ ਜਮਲ ਜਾਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਤ ਕਰੇ ਤੇਰੇ ਦਾਸਾ ਚ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖਾ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣਹਾ ਸਭਿਆਤ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਪਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉਣਾ ਤੂੰ ਨੇ ਛੁਟੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਘਰ ਗਾਵਹੁ ਸੋਹਿਲਾ ਸਿਵਰਿਹੋ ਸਿਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੇ ਅੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਭੁਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਚਿਉਂ ਹੋਵੈ ਸਾਹਿਬ ਸਿਉਂ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਭਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਕੜੀਆਂ ਪਹਿਰਾਂ ਤਿੱਥੀ ਵਾਰੀ ਬਾਹੂਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਥਾਲ ਰਵਚਾ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਰਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਗਰਨਾਉ ਨਿਧਿਆ ਵਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ ਬੋਲੋ ਜੀ ਇਹ ਨਿਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਇਸ ਵੇਲੇ ਆਪ ਜੀ ਦੀ ਹਜ਼ੂਰ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖ ਆਸਨ ਹੋਏ ਸੋਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਵਧਿਆ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣਾ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ ਚੱਲ ਕੇ ਵਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤਾ ਬਖਸ਼ੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਨਾ ਮਿਲਿਆ ਤਰਾ ਨਾਮ ਚਿਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Ah.

Well,

Guru Vaheguru.

Vai, Guru, Vai.

0: Bye.
1: Goodbye.

Vai, Guru. Vai.

Vaheguru. Vaheguru. Vaheguru. Vaheguru. Vaheguru.

Gracias.

ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚਿਤੇਰੇ।

ਅੱਲਾ ਪੰਜਵਾਂ ਸਲੋਕ ਆਦ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰੂਦੇਵ ਏ ਨਮਹ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵਾਂ

ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿੰਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਰਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ

ਕਹਿ ਸਿਮਰਨ ਸਭ ਕੇ ਸੁਜਾ, ਪ੍ਰਭ ਕਹਿ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਧਨ ਬੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇਮਹਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਬਿਨਾਸੀ, ਸਿਮਰਨ ਦੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਗੋ ਸਿਮਰੇ ਸੇ ਪਾਰ ਉਪਕਾਰੀ, ਪ੍ਰਭ ਗੋ ਸਿਮਰੇ ਤਿੰਨ ਸਾਦ ਬਲਿਹਾਰੀ, ਪ੍ਰਭ ਗੋ ਸਿਮਰੇ ਸੇ ਮੁਖ ਸੁਭਾਵੇ, ਪ੍ਰਭ ਗੋ ਸਿਮਰੇ ਤਿੰਨ ਸੁਖ ਬਿਹਾਵੈ, ਪ੍ਰਭ ਗੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਗੋ ਸਿਮਰੇ ਤਿੰਨ ਨਿਰਮਲ ਰੀਤਾ, ਪ੍ਰਭ ਗੋ ਸਿਮਰੇ ਤਿੰਨ ਆਨੰਦ ਕਨੇਰੇ, ਪ੍ਰਭ ਗੋ ਸਿਮਰੇ ਬਸੇ ਹਰ ਨੇਰੇ।

ਹਜੂਰੇ ਪ੍ਰਭ ਗਏ ਸਿਮਰਨ ਹਰ ਗੁਰਬਾਨੀ ਸਭ ਪ੍ਰਭ ਗਏ ਸਿਮਰਨ ਸਹਿਜ ਸਮਾਨੀ ਪ੍ਰਭ ਗਏ ਸਿਮਰਨ ਨੇ ਚਲ ਆਸਨ ਪ੍ਰਭ ਗਏ ਸਿਮਰਨ ਕਮਲ ਬੇਗਾਸਨ।

ਜਪਤ ਅਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ

ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਦੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਰੋਖ ਬਹੁ ਸ਼ਾਸਤ੍ਰ ਬਹੁ ਸੇਮ ਰਤੀ ਪੇਖੇ ਸਰਬ ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤ੍ਰ ਸੀਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਭੱਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਾਮੈ ਬਹੁ ਰਤਨਾ ਸਰੀਰ ਘਟਾਏ ਹਾਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌਖਣ ਪ੍ਰਿਥਮੀ ਫਿਰਾ ਚਰ ਜੀਵਾ ਹੈ ਮਹਾ ਉਦਾਸ ਪੀਸਰ ਥੀਵੈ ਅਗਨ ਮਾਇ ਹੋਮਤ ਪੁਰਾਨ ਕਨਕ ਸਭ ਹੈ ਪ੍ਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮ ਕਰ ਸਰੀਰ ਘਟਾਵੈ ਤਾਪੀ ਹੋਮੈ ਬੈਲ ਨਾ ਜਾਵੈ ਹਰਗੇ ਨਾਮ ਸੰਸਰ ਕਾਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੀ ਗਤਮੀ ਜਾਨੂ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨ ਕਬਰ ਨਾ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹਾਉ ਤਉ ਨਾਨਕ ਸਿੱਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਬਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਇਸੇ ਤਿਆਗ ਅਬਰ ਸੰਗ ਰਚਨ ਅਬਰ ਸੰਗ ਰਚਨਾ ਐਸੇ ਦੁੱਖ ਬੜੰਦ ਵਿਆਪੇ ਨਾਨਕ ਕਾੜ ਲਿਓ ਪ੍ਰਭ ਵਿਆਪੇ ਆਦੰਦ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵਨਿੰਦ ਪਾਵੇ ਤਾਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਦਾਗੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਘ ਰਚੈ ਸਾ ਛੋਟ ਝੂਠ ਸੰਘ ਮਚੈ ਜੋ ਛੱਡਣਾ ਸੋ ਅਸਤਰ ਕਰਬਾਨੈ ਜੋ ਹਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸਕਾ ਸਰਾਮ ਕਰੈ ਸੰਘ ਸਹਾਇ ਤਿਸ ਪਰ ਹਰੈ

ਸ਼ਬ ਸਨਾਹੇ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸਵਾਹਾ। ਗਲ ਪਾਥਰ ਕੈਸੇ ਤਰਿਆ ਥਾ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ। ਸੁਨੰਦਾ ਕੈਸੇ ਮਾਰਗ ਪਾਵੇ ਕਰਕੇ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ। ਨਿਸਕਈਏ ਤੋਂ ਸਮਝੇ ਭੂਰਾ ਕਹਾਂ ਬਿਸਨ ਬਦ ਗਾਵੇ ਗੁੰਗ। ਜਤਨ ਕਰੇ ਥਾ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਵਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਥਰਾਇ। ਸੰਗ ਸਹਾਈ ਸੁ ਆਵੇ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੇ ਅੰਧ ਕੇਲ ਮਾਇਆ। ਰੰਗ ਰਸੈ ਦੁੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਰੂਪ ਧਰੋ। ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਬਿਨ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ। ਤੁਮਰੀ ਗਤ ਮੈਂ ਤੁਮ ਹੀ

ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਬਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵਿਓ ਬਿਨ ਸਿਉ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਲ ਲਪਟਿਓ ਥੈ ਅੰਧਾਰ ਬਟਾਊ ਸਿਉ ਜੋ ਲਾਵੇ ਨੇ ਤਾਕੂ ਹਾਥ ਨਾ ਆਵੇ ਕਿਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਬੁਲਾਏ ਲਾਈ ਮਿਥਿਆ ਧਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੁਵ ਮੋ ਅਭਿਮਾਨ ਮਿਥਿਆ ਆਪ ਸਪਰ ਕਰਤ ਕੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਸਪਰ ਦਰਭ ਕੋ ਹਿਰੇ ਮਿਥਿਆ ਨੇਤਰ ਪੇ

ਜੈਕਾਰ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰਜਾ ਸਾਜ ਬਿਨਾ ਕੇ ਹੋਵ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਰੇਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਮਿਨ ਬਰੇਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਦਾਮ ਧਨ ਧਨ ਤੇਜਨ ਜਿਹ ਘਟ ਬਸਿਓ ਹਰ ਨਾਮ ਨਾਨਕ ਤਾਕੇ ਬਲ ਬਲ ਜਾਓ ਰਹਿ ਤਬਰ

ਆਠ ਪਹਿਰ ਸਿਮਰੋ ਤੇ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋ ਵਿਜੇ ਮਨ ਆਠ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਧ ਸਭ ਕਹੋ ਮਾਨ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ

ਕਹਿ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾ ਕੇ ਮਨ ਸਰਣੀ ਬਰਠਾ ਗੁਰਪ੍ਰਭਤਾ ਕਹਿ ਜੈ ਪ੍ਰਸਾਦ ਤੁਝ ਗੋਨਾ ਬਹੁਚੇ ਮਨ ਸਾ ਸਾ ਸਿਮਰੋ ਬ੍ਰਭ ਉਚੇ ਜੈ ਪ੍ਰਸਾਦ ਪਾਈ ਦੁਰਲਾਭ ਦੇ ਨਾਨਕਤਾ ਕੀ ਭਗਤ ਕਰੇ ਹੇ ਜੇ ਪ੍ਰਸਾਦ ਆਭੂਖਨ ਪਹਿ ਰੀਜੈ ਮੰਤ ਸਿਮਰਤ ਕਿਉਂ ਆਲਸ ਕੀ ਜੈ ਜੈ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠ ਸਤ ਸੇ ਧਿਆਈ ਤਿਸੇ ਧਿਆ ਜੋ ਏਕ ਆਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਇਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ

ਸੁਕਾਰ ਜੈ ਪ੍ਰਸਾਦ ਸੁਣੇ ਕਰਨ ਨਾਦ, ਜੈ ਪ੍ਰਸਾਦ ਵੇਖੇ ਬਿਸਮਾਦ, ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੈ ਪ੍ਰਸਾਦ ਸੁਖ ਸਹਿਜੇ ਬਸਣਾ, ਜੈ ਪ੍ਰਸਾਦ ਹੱਸ ਕਰ ਜਲ ਚਲੇ, ਜੈ ਪ੍ਰਸਾਦ ਸੰਪੂਰਨ ਫਲੇ, ਜੈ ਪ੍ਰਸਾਦ ਪਰਮਗਤ ਪਾਵੇ, ਜੈ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਅਵਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਚ, ਰੇ ਮਨ ਮੇਰੇ ਤੂੰ ਤਾ ਸਿਵਰਾ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਵ ਆਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਿਆ।

ਰਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਵਰ ਜਤਨ ਸਾਧਕੀ ਮਹਿਮਾ ਵਰਣੇ ਕੌਣ ਪੁਰਾਣੀ ਨਾਨਕ ਸਾਧਕ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਾਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਛਾ ਸਾਧ ਸੰਗ ਮੈਂ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਾ ਤੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਬਿੰਸਾ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ ਸਾਧਕ ਸੰਗ ਨਾ ਹੀ ਗੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਾਹੈ ਸਾਧੂ ਕੈ ਸੰਗ ਆ ਜਾਰ ਸਹੈ ਸਾਧਕ ਸੰਗ ਬਸੇ ਥਾਨ ਉਛੈ ਸਾਧੂ ਕੈ ਸੰਗ ਮਹਿਲ ਬਹੁਛੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟਮ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਭੇਡ ਤੋਤ ਨਿਹਾਲ ਸਾਧਕ ਸੰਗ ਕਲੁਕਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਇਹਾਂ ਉਹਾਂ ਸੁਹਿਲਾ ਸਾਧ ਸੰਗ ਬਿਛੜਤ ਰਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਦਰੈ ਸਾਧ ਸੁੰਦਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਦੇ ਵਿਸਰਾਏ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੇ ਪਰ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਯਾਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦਨਾ ਜਾਣੇ ਜੇਤਾ ਸੁਨੇ ਤੇਤਾ ਬਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੁੱਛ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰਨਾ ਪਿਖ ਇਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ ਜੈਸੇ ਰਾਜ ਰੰਗੋ ਲਾਗੇ ਤੁਲ ਪਵਾਨ

ਔਰ ਧਾਰਾਏ ਜਵੰਤਰ ਨਾਮ ਸਰਮ ਪੇਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਾਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਬਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥ ਰੂਪਨਾ ਪੇਖੇ ਨੇਤਰ ਸਾਧਗੀ ਟਹਿਲ ਸੰਸੰਹੇਤ ਕਰਨਾ ਸੁਨੇ ਗਾਹੂ ਕੀ ਨਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਬਾਸਨਾ ਮੰਥੇ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੋਟ ਮਦੇ ਕੋ ਐਸਾ ਪਰਸ ਬੈਸਨੋ ਸੋ ਜਿਸ ਉਪਰ ਸੁਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਉਬਲ ਕੀਛਾ ਨੇ ਬਾਛਾ ਹੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਿਆਵਰੇ ਨਾਮ ਜਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲ ਖੋਬੈ ਤਿਸ ਭਗਵਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਅਰਗੇ ਚਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੋਦੈ ਰਾਮ ਨਾਮ ਸਾਰ ਰਸ ਪੀਵੈ ਪੰਡਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਨ ਸਿਮਰਤ ਬੁੱਝੇ ਮਨ ਸੁਖਮ ਹੈ ਜਾਣੇ ਅਸੂਲ ਚਹਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ

ਕਰਤਾ ਰਚਨਾ, ਕਈ ਗੁਣ ਸਿੱਧ ਜਤੀ ਜੋਗੀ, ਕਈ ਗੁਣ ਰਾਜੇ ਰਸ ਭੋਗੀ, ਕਈ ਗੁਣ ਪੰਖੀ ਸਰਬ ਉਪਾਏ, ਕਈ ਗੁਣ ਪਾਥਰ ਬਿਰਖਣ ਬਜਾਏ, ਕਈ ਗੁਣ ਪਵਨ ਬਾਣੀ ਬੈ ਸੰਤਰ, ਕਈ ਗੁਣ ਦੇਸ ਭੂਮੰਡਲ, ਕਈ ਗੁਣ ਸਸੀਅਰ ਸੂਰ ਨਖਿਆਤਰ, ਕਈ ਗੁਣ ਦੇਵ ਦਾਨਵ ਇੰਦਰ ਸੇਰੇ ਛਤਰ, ਸਗਲ ਸਮਗਰੀ ਅਭਿਨੈ ਸੂ ਧਾਰੇ ਨਾਨਕ ਜੇ ਜਿਸ ਭਾਵੇ ਤਿਸ ਤਿਸ ਨਿਸਤਾਰ, ਕਈ ਗੁਣ ਰਾਜ ਤਾਮ ਸਾਧ, ਕਈ ਗੁਣ ਵੇਦ ਵਰਾਨ ਸਿਮਰਥਰ ਸ਼ਾਸਤ, ਕਈ ਗੁਣ ਕੀ ਰਤਨ ਸੰਬੰਧ, ਕਈ ਗੁਣ ਨਾਨਾ ਪ੍ਰਕਾਰ ਜੰਤ, ਕਈ ਗੁਣ ਕੀਏ ਚਿਰ ਜੀਵੇ, ਕਈ ਗੁਣ ਗਰੀਬ ਮੇਰ ਸਵਰਨ ਥੀਵੇ, ਕਈ ਗੁਣ ਜਖ ਕਿਨਰ ਪਿਸਾਚ, ਕਈ ਗੁਣ ਭੂਤ ਬਰੇ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਪਲਪ ਤਰਿਆ ਭਰਪੂਰ, ਕਈ ਗੁਣ ਪਾਤਾਲ ਕੇ ਵਾਸੀ, ਕਈ ਗੁਣ ਨਰਕ ਸੁਰਗ ਨਿਵਾਸੀ, ਕਈ ਗੁਣ ਜਨਮੇ ਜੀਵੇ ਮਰੇ, ਕਈ ਗੁਣ ਬਹੁ ਜੋਨੀ ਫਿਰੇ, ਕਈ ਗੁਣ ਬੈਠਦੀ ਖਾਏ, ਕਈ ਗੁਣ ਘਾਲੇ ਥਕ ਪਾਏ, ਕਈ ਗੁਣ ਕੀਏ ਧਨਵੰਤ, ਕਈ ਗੁਣ ਮਾਇਆ ਮੈਂ ਜੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਗਿਆ ਹਾਥੇ, ਕਈ ਗੁਣ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਗੁਣ ਪ੍ਰਭ ਕੋ ਖੋ ਜਾਂਦੇ ਆਤਮੇ ਪਾਰ ਬ੍ਰਹਮ ਰਹੰਤੇ, ਕਈ ਗੁਣ ਦਰਸ਼ਨ ਪ੍ਰਪਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ, ਕਈ ਗੁਣ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ, ਕਈ ਗੁਣ ਖਾਣੀ ਅਰਖੰਡ, ਕਈ ਗੁਣ ਆਕਾਸ਼ ਬ੍ਰਹਿਮੰਡ, ਕਈ ਗੁਣ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਤਾਰ,

ਅਨੁਗਤ ਭਾਵ ਪ੍ਰਭਾਵਿਤ ਪਾਤਰ ਤਰਾਵੈ ਪ੍ਰਭਾਵ ਅਨੁਸਾਰ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖੈ ਪ੍ਰਭਾਵਿਤ ਪਾਤਰ ਧਾਰੇ ਆਪ ਕਰੇ ਆਪਨ ਵਿਚਾਰੇ ਦੁਹਾਂ ਸਰਿਆ ਕਾਵ ਸੁਮਾਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੈ ਕਹ ਮਾਨੁਖ ਤੇ ਕਿਆ ਹੋਏ ਆਵੇ ਜੋਤਿ ਸੁਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤਿ ਸੁਭਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਨਤ ਆਪਣਾ ਬਚੇ ਭਰਮੇ ਭੁੱਲਾ ਦੈ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਕਿਰਮੈ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਆਖਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਗੋ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਨੇ ਜਗਦੀਸ਼ ਜੀਓ ਬਿਨ ਸਬਦ ਸਕੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਕਾਸ਼

ਜਾਵੇ। ਬਹੁ ਲਸ਼ਕਰ ਮਾਨ ਕੁਪਰ ਕਰਿਆ ਪਲ ਪਿੱਤਰਤਾ ਕਾ ਹੋਏ ਬਿਨਾ ਸਪਤੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰਿਆ ਹੁਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨੋਏ ਕਹੁ ਨਾਨਕ ਥਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਾਸ਼ ਹੋਏ ਤਬ ਸੋ ਸੁਖ ਨਾਈ ਕੋਏ ਜਬ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਵੀ ਤਬ ਲਗ ਨੇ ਚਲ ਨਾਹੀ ਚੀਤ ਜਬ ਲਗ ਮੋਹ ਮੰਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ਼ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹਮ ਛੁੱਟੇ ਸਹਿਸ ਖਟੇ ਲੱਖ ਉੜਤਾਵੇ ਤ੍ਰਿਪਤਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਖਮਰੈ ਬਿਨਾ ਸੰਤੋਖ ਨਹੀਂ ਗਉ ਰਾਜੇ ਸੁਭਨ ਮਨੋਰਥ ਬ੍ਰਿਥੇ ਸਭ ਗਾਜੈ ਨਾਮ ਰੰਗ ਸਰਬ ਸੁਖ ਹੋਏ ਬਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਨਾਪੇ ਆਪ ਸਦਾ ਸਦਾ ਨਾਨਕਰ ਜਾਪ ਕਰਨ ਕਰਾਮਨ ਕਰਨਿਹਾ ਇਸਕੇ ਆਦਿ ਕਹਾ ਬੀਛਾ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ ਪਾਪ ਰਬ ਸੋਏ ਜੋਗ ਸ਼ਕੀਨੋ ਸਪਨੇ

ਰਾਸ਼ਟਰਪਤੀ। ਸੰਤ ਕੇ ਦੁੱਖ ਨਿਆਰ ਜਾ ਘਟੇ, ਸੰਤ ਕੇ ਦੁੱਖ ਜਮਤੇ ਨਹੀਂ ਛੁਟੇ, ਸੰਤ ਕੇ ਦੁੱਖ ਸੁੱਖ ਸਭ ਜਾਏ, ਸੰਤ ਕੇ ਦੁੱਖ ਨਰਕ ਮੈਂ ਪਾਏ, ਸੰਤ ਕੇ ਦੁੱਖ ਮਾਤੋਏ ਮਲੀਨ, ਸੰਤ ਕੇ ਦੁੱਖ ਸੋ ਬਾਤ ਹੀਨ, ਸੰਤ ਕੇ ਹੱਕ ਹੱਥ

ਦੇ ਮੁਖ ਭਾਵੈ ਸੰਤਨ ਗੈ ਦੁਖਨ ਕਾਗ ਜੋ ਲਵੈ ਸੰਤਨ ਗੈ ਦੁਖਨ ਸਰਬ ਜੋਨ ਪਾਏ ਸੰਤ ਗੈ ਦੁਖਨ ਤ੍ਰਿਗਤ ਜੋਨ ਕਿਰ ਮਾਏ ਸੰਤਨ ਗੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਗੈ ਦੁਖਨ ਸਭ ਕੋ ਸ਼ਰੈ ਸੰਤ ਗੈ ਦੁਖਨ ਤੇ ਸਭ ਜਾਏ ਸੰਤ ਗੈ ਦੁਖਨ ਨੀਚ ਨੀ ਜਾਏ ਸੰਤ ਦੁਖੀ ਗਾ ਥਾਂ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਉਹ ਵਿਗਤ ਪਾਹੇ ਸੰਤ ਗਾ ਨਿੰਦਕ ਮਹਾਤਾਈ ਸੰਤ ਗਾ ਨਿੰਦਕ ਹਿੰਟ ਗੰਨਾ ਪਾਈ

ਨਾਨਕ ਸੰਭਾਵੇ ਤਲੇ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜਲ ਵੀ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇੰਦਰ ਨੇ ਧਰਾਪੈ ਸੰਗਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਗਾ ਦੁਖੀ ਧਰਮ ਤੈ ਰਹਿਤ ਸੰਗਾ ਦੁਖੀ ਸਦ ਮਿਥਿਆ ਕਹਿਤ ਕੀਰਤਨ ਇੰਦਰ ਗਾ ਧੁਰਹੀ ਪਾਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਗਾ ਦੁਖੀ ਸਦਾ ਸਹਿਕਾਈਆ ਸੰਗਾ ਦੁਖੀ ਨਾ ਮਰਾ

ਨਾ ਜੀਵਾਈਐ। ਸੰਦਗਾ ਦੁਖੀ ਕੀ ਪੁੱਜਣਾ ਆਸਾ, ਸੰਦਗਾ ਦੁਖੀ ਉੱਠ ਚਲੇ ਨਿਰਾਸਾ। ਸੰਦਗਾ ਦੁੱਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਇਆ ਕਿਰਤਨਾ ਮਿੱਟਾ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕਾ ਉਹ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕੁਝ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਗੋਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ। ਜਿਸ ਨੂੰ ਕਿਰਪਾ ਕਰੇ ਤੇ ਸਭ ਨਾਮ ਦੇ, ਬੜਭਾਗੀ ਨਾਨਕ।

ਜਲ ਮਥਾ। ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਤਨਬੰਧ ਕਰੀ ਸੰਸਾਰ। ਬਾਂਦਰ ਮੁਖ ਬੋਲੇ ਔਰ ਮੁਖੀ ਮੁਖੀ, ਸਦਾ ਜਾਨੋ ਤੇ ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਣੇ, ਇਤੁਤ ਕੀ ਉਹ ਸੋਜੀ ਜਾਣੇ। ਨਾਮ ਸੰਗ ਜਿਸਗਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁੱਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁੱਝੈ। ਸਾਧ ਸੰਗ ਹਰ ਜਸ ਕਹਿ ਤੈ ਸਰ ਰੋਗ, ਤੇ ਹਰ ਜੰਗ ਰਹਿ ਤਨ ਦਿਨ ਕੀਰਤਨ ਕੇਵਲ ਪਖਿਆਨ।

ਜਿਸ ਕੋ ਹਰ ਪ੍ਰਭ ਮਾਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰਾਇਆ ਸੋ ਸੇਵਕ ਕਿਸੇ ਡਰਾ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸਿਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈਆ ਸੂਲ ਨਾ ਕਿ ਜਨਮੈ ਨਾ ਕੁਛ ਮਰੇ ਆਪਨ ਚਲਤੇ ਆਪ ਹੀ ਕਰੇ ਆਪਨ ਜਾਮ ਦ੍ਰਿਸ਼ਟ ਅੰਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਥਾਪ ਵਿਨਾਸ਼ੀ ਨਾਇ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਲਖ ਅਭੇ ਪੁਰ ਪ੍ਰਤਾਪ ਆਪ ਜਵਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਤਰੇ ਤਰਮੰਤ ਪ੍ਰਭ ਕੇ ਸੇਵਕ ਸਗਲ ਉਧਾਨ ਪ੍ਰਭ ਕੇ ਸੇਵਕ ਦੁਖ ਵਿਸਾਰ ਨਾਪੇ ਮੇਲ ਲਏ ਕਿਰਪਾਲ ਮੁਰਖਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂੰ ਕਿਰਪਾ ਕਰੇ ਬੜੇ ਭਾਗੇ ਨਾਮ ਜਪਤ ਭਾਵੇਂ ਵਿਸਰਾਮ ਨਾਨਕ ਤਿੰਨ ਪ੍ਰਕੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਵੇ ਕਰਨੇ ਹਾਰ ਪਛਾਣੇ ਸੋਵੇ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਓਏ ਸੁਖ ਨਿਦਾਨ ਉਹਨੂੰ ਬਣ

ਕਥੇ ਸਭਰਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਬੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਦਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾਮ ਜੇ ਸੋ ਪ੍ਰਾਣੀ ਲੋਚਾ ਕੋਏ ਤਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂ ਬੰਤੋ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੁਹੈ ਧਰਮੰਤਾ ਏਕਾਕੋ ਗਰਬੈ ਜਾ ਸਭ ਕਿਸ਼ਤ ਦੀਆ ਦਰਬੈ ਸੂਰਾ ਜੇ ਕਹੂ ਕਹਾਵੈ

ਕੇਸ਼ ਤ੍ਰਿਗੁਣ ਦੇ ਬ੍ਰਭਿੰਨ ਸਹੇ ਬੁਝਾਏ ਨਾਨਕਾ ਜਿਸੋ ਬੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸ਼ੀ ਬ੍ਰਹਮਨ ਮੇਰਾ ਅਖਮਾਨੂ ਕੀ ਤੂੰ ਪ੍ਰੀਤ ਤਿਆਗ ਤਸਤੇ ਪਰਾ ਨਾਹੀਂ ਕਿਸ ਕੋ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਓ ਨਾਨਕ ਮਨ ਇਹ ਹੰਦਰਾ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰਪੁਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਧ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤੇ ਵਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਨੇ ਅੰਤਰ ਪਾਇਆ ਜਾ ਕੀ ਲੀਲਾ ਕੀ ਮਿਦਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪ੍ਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜੰਦਾ ਸਨਾਪ ਧਿਆਵੇਂ ਸੇ ਤੇ ਗੁਰਮੈ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਧ ਕਿਨੋ ਵਿਸਥਾਰ ਪਰ ਵਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਪੂਰਨ ਸਮਠਾਏ ਨਾਨਾ ਬਿਧ ਕਰ ਬੰਤ ਮਨਾਈ ਆਪਣੀ ਕੀਮਤ ਆਪੇ ਪਾਏ ਸਭ ਗੜ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨ ਘਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਪਮ ਨਾਮ ਕੇ ਸੰਗਤਰੇ ਸੁਨ ਸਰਵਨ ਕਰ ਕਿਰਪਾ ਸਭ ਰੇ ਨਾਮ ਲਾਏ ਨਾਨਕ ਚੌਥੇ ਪਦਮੇ ਸੁਹੂ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਸਮਝਾਏ ਦੱਸੇ ਸਪਲੀ ਸਤ ਸਤਨਾਮ ਪ੍ਰਭਗਾ ਸੁਖ ਸੁਖਦਾਈ ਵਿਸ਼ਵਾਸ ਸਤਨਾਨ ਗੁਰ ਤੇ ਪਾਈ ਸਤ ਵਜਨ ਸਾਧੂ ਉਪਦੇਸ਼ ਸਤ ਤੇਜਨ ਜਾਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਕੀ ਆਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸੁਟ ਸਭ ਕਰਨੇ ਹਾਰ ਬਿਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਪਾਏ ਬਿਸਮਾਤ ਜਿਨ ਬੁਝਾ ਤਿਸ ਆਇਆ ਸਵਾਦ ਪ੍ਰਭਕੇ ਰੰਗ ਰਾਜਨ ਰਹੇ ਗੁਰ ਕੇ ਵਚਨ ਪਦਾਰਥ ਰਹੇ ਓਏ ਦਾਤੇ ਤੂੰ ਕੱਟ ਨਹਾ ਜਾ ਕੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋਭਟ ਭਾਗੀ ਜਨਕਾ ਸੰਗ ਏਕ ਲਿਵ ਲਾਗੀ

ਹੈ ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ। ਅੱਜ ਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾਸ ਪ੍ਰਭ ਤੁਮੇ ਧਿਆਵ। ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨੈਤ ਨੀਤ ਕੋਟ ਏਕੋ ਆਧਾਰ ਨਾਨਕ ਮਾਂਗੇ ਰਾਮ ਪ੍ਰਭਸਾਰ। ਪ੍ਰਭ ਕੀ ਦੁਸ਼ਟ ਮਾਸ ਕੋਈ ਅਰਸ ਪਾਵੇ ਬਿਰਲਾ ਕੋਈ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ। ਸੋ ਬਰ ਬਰੇ ਪ੍ਰੇਮ ਰਸ ਰੰਗ ਬਜੇ ਚਾਵ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਨ ਲਿਵਲਾਗ ਵਡਭਾਗੀ ਜਪਿਆ ਫਿਰ ਸੋਏ ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਤੇ ਨਿਰਮਲ ਮੱਤ ਲਈ ਜਨ ਕੋ ਬਲਭ ਹੋਇਓ ਦਿਆਲ। ਸੇਵਕ ਕਿਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਭਇਆ ਜਨ ਮਨ ਦੁਖ ਭਰਮ ਗਿਆ ਸ਼ਵਨੀ ਸਰਦਾ ਸਭ ਪੂਰੀ ਰਵਰਿਆ ਸਤਸੰਗ ਹਜੂਰੀ। ਜਿਸਕਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ। ਸੋਗੋ ਬਿਸਰੈ ਜੇ ਘਾਲ ਨਾ ਭਾਨੈ ਸੋਗੋ ਬਿਸਰੈ ਜੀ ਕੀਆ ਜਾਨੈ ਸੋਗੋ ਬਿਸਰੈ ਜਨ ਸਭ ਕੁਛ ਦੀਆ ਸੋਗੋ ਬਿਸਰੈ ਜੇ ਜੀਵਨ ਜੀਆ ਸੋਗੋ ਬਿਸਰੈ ਜੇ ਅਗਰ ਮੇਰਾ ਖੈ ਗੁਰਪ੍ਰਸਾਦ ਕੋ ਬਰਲਾ ਰੱਖੈ ਸੋਗੋ ਬਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਸਤ ਇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੈ ਨਾਮ ਜਪਾਵੋ। ਭਗਤ ਪਾਏ ਤਰੀਏ ਸੰਸਾਰ ਮਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿੰਦ ਨਾਮ ਬੂਢੇ ਜਾਤ ਪਾਏ ਬਿਸਰਾਮ ਸਗਲ ਦੁੱਖਾ ਵਿਨਾਸ ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਰ ਅੰਤਰ ਇਹੀ ਸੁਭਾਉ ਨੇਤਰੋ ਪੇਖ ਦਰ ਸੁਖ ਹੋਏ ਮਨ ਵਿਕਸੇ ਸਾਧ ਚਰਨ ਧੋਏ। ਭਗਜਨਾ ਕੇ ਮੰਤਰ ਰੰਗ ਬਿਰਲਾ ਗੋ ਪਾਵੇ ਸੰਗ ਏਕ ਬਸਤ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ। ਪ੍ਰਭਖਸ਼ੰਦ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੇ ਮਨ ਹੀਤ ਹਮ ਨਿਰਗੁਣਿਆ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬੈ ਕੁੰਟ ਮੁਕਤ ਮੋਖ ਪਾਏ ਏਕ ਨਿਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਗਾਬਲ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਤਨ ਮੰਦਿਰ ਤੇ ਵਸੇ ਪੂਰਨ ਗੁਰਮੰਤ।

ਬਰਹਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੇ ਜੀਵਨ ਬਾਭਾਂਤ ਜੋ ਜੋ ਰਜੋ ਸੁਤ ਸੇ ਤਿਹਾਤ ਜਿਸ ਭਾਵ ਤਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰਮਾਨਿਆ ਕਰਨਹਾਰ ਨਾਨਕ ਜਾਣਿਆ ਜਨ ਲਾਗ ਹਰ ਇੱਕ ਨਾਏ ਤਿਸ ਕੀ ਆਸਨਾ ਬਿਰਥੀ ਜਾਏ ਸੇਵਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਬਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੋਰ ਭਏ ਨਿਰਵੈਰ ਅੰਦਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਭਾਵ ਆਠ ਪੈਰ ਪ੍ਰਭ ਵੇਖੋ ਨੇਰਾ ਮਿਟੇ ਅਗਿਆਨ ਮਨਸੈ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਾਲਤ ਪਲ ਦੋਏ ਲਿਓ ਸਵਾਰ ਰਾਮ ਨਾਮ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੇ ਤੇ ਸਾਜ ਬ੍ਰੇਖਿਆ ਮਨ ਤਾਂ ਨਾਮ ਜਪੋ ਲਿਵ ਲਾਏ ਦੁੱਖ ਦਰਦ ਮਨ ਤੇ ਭਾਉ ਹੋ ਜਾਏ ਸੱਚ ਵਾ ਪਾਰ ਕਰੋ ਵਾ ਪਾਰੀ ਦਰਗਹਿ ਨਿਭੈ ਖੇਪ ਤੂੰ ਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੇ ਰਾਖਣ ਹਾਰ ਧਿਆਏ ਨਿਰਭਾਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰ ਰਾਖੇ ਤਿਸ ਨਾ ਹੀ ਦੁੱਖ ਨਾਮ ਜਪਦ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਥਾ ਕੇ ਕਾਰਜ ਪੂਰਾ ਮਧਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕੇ ਨਿਕਟ ਨ ਆਵਦ ਕਾਲ ਅਮਰ ਭਏ ਅਮਰਾ ਬਦ ਪਾਇਆ

ਜੋ ਜਾਣਾ ਸਦਾ ਸੁਖ ਹੋਏ, ਆ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦਾ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪਰ ਸਾ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਗਏ ਸੰਗ ਚੇਤੇ ਆ ਬੈ ਨਾਉ, ਆਪ ਮੁਕਤ

ਨਾਨਕ ਜੀ ਕਾ ਆਧਾਰ ਉਤਮ ਸਰੋਗ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਵਧਾਰ ਆਪਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅੰਤ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਨਾਨਕ ਉਦਰੇ ਤਨ ਗੈ ਸਾਥੇ ਸਰਨਯੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋ ਹੀ ਸੇਵ ਕੀ ਸੇਵ ਆਲ ਜੰਜਾਲ ਵਿਗਾਰ ਦੇ ਰਹਿਤੇ ਰਾਮ ਨਾਮ ਸੁੰਦਰ ਸਨਾ ਕਹਿਤੇ ਕਰ ਪ੍ਰਸਾਦ ਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਗਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਜ ਪਾਇਆ ਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲਿਆ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧਨਾ ਬਿਰਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਕਾ ਬੇਤਾ ਸਾਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਭਜਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੋ ਮੈਂ ਥਾਕੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ

ਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪਹੁ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ।

ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਕਉ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗ ਸੈਵੇ ਪਰਵਾਹੋ

ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਹਰ ਮੰਨੈ ਤਾਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗਹਿ ਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੋ ਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ

ਵਾਰ ਜੋ ਤੁਦ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ

ਸਮੁੰਦ ਸਾਹ ਸੁਲਤਾਨ ਗ੍ਰਿਹ ਸਿਧੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਹ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ

ਚਾਰ ਗਾਵ ਹੈ ਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਸਿੱਧ ਸਮਾਧੀ ਅੰਦਰ ਗਾਵਣ

ਕੋਵੇਂ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਾਹੇ ਪਦ ਪਵੜੀਆਂ।

ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਪੇਹ ਕੋ ਗਹਿ ਨਾ ਸਕਤ ਕਿਹ। ਅਚਲ ਮੂਰਤਿ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ।

ਇਸ ਧਰਮ ਧਾਮ ਸੋ ਭਰਮ ਰਹਤੇ ਅਪਹੁਤੇ ਅਲਾਖਿਆ ਪਿਸ ਅੰਗ ਰਾਗ ਨਰੰਗ ਜਾਗ ਕਹਿ ਜਾਤ ਪਾਦਰ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ।

ਭਜਾਨ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲਹੇ ਚਤਰ ਚੱਕਰ ਕਾਲਹੇ ਚਤਰ ਚੱਕਰ ਪਾਸਹੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਹੈ।

ਸਹਿਬ ਕੇਸਰ ਪੱਤਰ ਭੇਸ ਸਹਿਬ ਕੇਸਰ ਪੱਤਰ ਮਾਨਿਆ ਸਦੈਵ ਪ੍ਰਧਾਨਿਆ ਕੇਸਰ ਪੱਤਰ ਜਾਪਿਆ ਕੇਸਰ ਪੱਤਰ ਥਾਪਿਆ ਕੇਸਰ ਪੱਤਰ ਭਾਨ ਹੈ ਕੇਸਰ ਪੱਤਰ ਮਾਨ ਹੈ ਕੇਸਰ ਪੱਤਰ ਇੰਦਰ ਹੈ ਕੇਸਰ ਪੱਤਰ ਚੰਦਰ ਹੈ ਕੇ ਸਰਬੰਗ ਕਲੀਮਹ ਕੇ ਪਰਮੰਗ ਫਹੀਮੇ ਕੇ ਆਕਲ ਅਲਾਮ ਹੈ ਕੇ ਸਹਿਬ ਕਲਾਮ ਹੈ ਕੇ ਹੁਸਨ ਅਲ ਵਜੂ ਹੈ ਤੁਮਾਮਰ ਰਜੂ ਹੈ ਹਮੇ ਸਲ ਸਲਾਮ ਹੈ ਸਲੀਖ ਤੁਮ ਦਾਮ ਹੈ ਗਨੀ ਬੁਲ ਸਿਕਤੇ ਗਰੀਬ ਬੁਲ ਪ੍ਰਹਤ ਬਿਲੰਦਰ ਜਮਾਨੇ ਜਮੀਨ ਜਮਾਨੇ ਜਮੀਨ ਜਮਾਨੇ ਤਮੀ ਜਲਹ ਤੁਮਾਮੇ ਰੁਜੂ ਵਾਲੇ ਦਾਨੇ

ਕਹੋ ਜਾਤ ਨੇ ਵਾਰੇ ਭਾਰੀ ਭਜਾਨ ਕੇ ਭੂ ਭਲੀ ਬਿਦਨੇ ਆਪ ਦਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾ ਗਈ ਪਾਏ ਪਧਾਰੇ।

ਭੂਤ ਭਵਿੱਖ ਭਵਾਨ ਕੇ ਭੂਵਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ।

ਪੈਂਗ ਮਾਨਵ ਇੰਦਰ ਗਜਿੰਦਰ ਨਰਾਤ ਵਜਾਉ ਤਰ ਲੋਕ ਕੋ ਰਾਜ ਕਰੇਂਗੇ ਕੋਟ ਸੁਨਾਨਕ ਜਾਤ ਗਦਾਨ ਅਨੇਕ ਸੋ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼

ਸਰਬ ਠਾਉਰ ਮੋਹ ਸੁਹਾਈ ਦੁਹਟ ਦੋਹ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਕਿਲ ਬੁਖ ਸਕਲ ਦੇਹ ਕੋ ਹਰਤਾ ਦੁਹਟ ਦੋਖਿਆਨ ਕੋ ਸ਼ੈ ਕਰਤਾ।

ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜੇਤੂ ਘਰ ਧਾਰੀਆਂ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ

ਸੱਚ ਤੇ ਆਵ ਹੈ ਸੱਚੋ ਤੇ ਆਵੇ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵ ਹੈ।

ਕੋੜੀ ਆਪਣੇ ਆਪ ਸਾਜੋ ਆਪੇ ਨਰਚੋਨਾ ਦੋਇ ਕੁਦਰਤ ਸਾਜੀ ਕਰ ਆਸਨ ਡਿਠੋ ਚਾ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਨੂੰ ਸਭ ਸੇ ਦਿਲ ਸਹਿਜ ਲੁਕਵਾ ਕਰੇ ਆਸਨ ਡਿਠੋ ਚਾਓ ਕਰੇ ਆਸਨ ਡਿਠੋ ਚਾਓ।

ਪਾਇ ਕਲਿਕ ਨਾਮ ਧਰਮ ਬਹਾਲਿਆ ਉੱਥੇ ਸੱਚੇ ਸੱਚ ਨੇ ਬੜੇ ਤੁਨ ਵੱਖ ਖੜੇ ਜਜਮਾ ਲਿਆ ਥਾਉ ਨਾ ਪੈਨ ਕੂੜੇ ਹਰ ਮੁਹ ਕਾਲ ਦੁੱਧ ਖਚਾ ਲਿਆ ਤੇਰੇ ਨਾ ਇਰਧ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮ ਧਰਮ ਬਹਾਲਿਆ ਲਿਖ ਨਾਮ ਧਰਮ ਬਹਾਲਿਆ।

ਪਿੰਨ ਭੋਗ ਭੋਗ ਕਹਿ ਹੋਏ ਪਸਮੜ ਭੌਰ ਸਦਾਇਆ। ਵੱਡਾ ਹੋਆ ਦੁਨੀਦਾਰ ਗੱਲ ਸੰਗਲ ਹੱਥ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲਿਖਾ ਕਰ ਸਮਝਾਇਆ। ਥਾਉ ਨਾ ਹੋਵੇ ਪਾਉਂਦੀ ਹੁਣ ਸੁਣਿਆ ਕਹਿ ਰੁਆਇਆ, ਮਨ ਅੰਧਾ ਜਨਮ ਗਵਾਇਆ, ਮਨ ਅੰਧਾ ਜਨਮ ਗਵਾਇਆ।

ਪੌੜੀ ਨਦਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹ ਜੀ ਪੁੱਤ ਜਨ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਆਪਣੀ ਸਭ ਸਦਾ ਦੇਖਾ ਜੇ ਆਖ ਗਵਾਈ ਹੈ ਜੇ ਲੋੜ ਹੈ ਸੰਗ ਆਪਣਾ ਘਰ ਪੁੰਨ ਹੋਣੀ ਚ ਸਦਾਈ ਹੈ ਜੇ ਜਰਮਾਣਾ ਪਰ ਹਰੇ ਜਰਵੇਸ ਕਰੇਂਦੀ ਆਈ ਹੈ ਕੋ ਰਹਿ ਨਾ ਭਰੀਏ ਪਾਈਏ ਕੋ ਰਹਿ ਨਾ ਭਰੀਏ।

ਬਿਨ ਸਤਿਗੁਰ ਕਿਰਨ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ ਉਤਮ ਵਿਚਾਰ ਹੈ ਜਿਨ ਸਤਿ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਪਹਾੜੀ ਸੇਵ ਕੀ ਸੰਤੋ ਕੀ ਜਿਨ ਸਤ ਸਤ ਤੇ ਆਇਆ ਉਹਨੇ ਬੰਦੇ ਪੈਰ ਨੇ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆ ਤੁਹਾਡੇ ਬੰਧਨ ਅੰਨ ਪਾਣੀ ਥੋੜ੍ਹਾ ਖਾਇਆ ਤੂੰ ਬਖਸ਼ੀ ਸੇਗਲਾ ਨਿਤ ਦੇਵ ਚੜ੍ਹੇ ਸਵਾਇਆ ਵਡਿਆਈ ਵੱਡਾ ਪਾਇਆ।

ਦਿੱਤਾ ਸਾਹਿਬ ਇੱਕ ਦੋ ਜਿਨ ਸੱਚ ਸੱਚ ਵਰਤਾਇਆ ਜਿਸ ਜੂ ਜਿਸ ਤੂੰ ਦੇਹ ਤਿਸ ਮਿਲੇ ਸੱਚ ਤਾਂ ਤੈਨੂੰ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੇਰੇ ਸੱਚ ਨਾ ਜਾਣ ਵੀ ਮਨ ਮੁਖੀ ਦਿਨ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ।

ਭਾਂਡ ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਰ ਦਰ ਢੋ ਨਾ ਲੈਣੇ ਧਾਵਦੇ ਇੱਕ ਮੂੰਹ ਨਾ ਬੁੱਝਣਾ ਆਪਣਾ ਅਣਹੋਂਦਾ ਗਣਾਇਂਦੇ ਹੁਣ ਢਾਡੀ ਕਨੀਤ ਜਾਤ ਹੁਰਕਮ ਜਾਤ ਸਦਾਇਂਦੇ ਤਿੰਨ ਮੰਗਾਂ ਜਿੱਤ ਜਾਂਦੇ ਆਹਿੰਦੇ ਤਿੰਨ ਮੰਗਾਂ ਜਿੱਤ ਜਾਂਦੇ ਆਹਿੰਦੇ।

ਕੌੜੀ ਦਾਨ ਮਿੰਡਨ ਦੇ ਖਾਲ ਦੇ ਮੇਰਾ ਤਮਸਤਕ ਲਾਈਐ ਕੋੜਾ ਲਾਲ ਚ ਛੱਡਿਆ ਹੋਇਆ ਕਵਨ ਅਲੱਖ ਤੇ ਆਈਐ ਫਲ ਤੇ ਵੇਹ ਪਾਈਐ ਜਿਵੇਂ ਹੀ ਘਰ ਕਮਾਈਐ ਜੇ ਹੋਵੇ ਪੂਰਬ ਲਿਖਿਤ ਧੂੜ ਤੇ ਨਾਂ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈਏ।

ਤਰ ਕਰਮ ਦੇ ਨਗ ਦੁੱਧ ਪਾਇਆ ਤੇ ਤੇਰੀ ਕਸਮ ਤੇ ਆਇਆ ਇਹਨਾਂ ਦਿਨ ਤੱਕ ਇਹ ਬਸ ਕਿਸਨਾ ਹੀ ਦੁੱਧ ਵੇਖੀ ਜਗਦੀ ਪਾਇਆ ਇਕਨਾਂ ਨੂੰ ਤੂੰ ਮੇਲੇ ਹੈ ਕੱਪ ਤੂੰ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੂੰ ਦਾਪ ਬੁਝਾਇਆ ਸਹਿਜੇ ਸਤ ਸਮਾਇਆ ਸਹਿਜੇ।

ਪੜਿਆ ਹੋਵੇ ਗੁਨਾਹਗਾਰ ਤਾਮੀ ਸਾਧ ਨਾ ਮਾਰੀਏ ਜਿਹਾ ਕਾਲੇ ਕਾਰਨ ਤੇ ਵੇਖ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਥੇ ਦਰਗਿਆ ਗਿਆ ਹਾਰੀਏ ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।

ਮੰਦਾ ਤੈਨੂੰ ਆਪਣਾ ਸਹੀ ਕੀਤਾ ਪਾਵਨਾ ਹੁਕਮ ਕੀ ਮਨ ਭਾਵ ਦੇ ਰਾਹੀਂ ਭੀੜੇ ਕੇ ਜਾਵਨਾ ਨੰਗਾ ਦੋ ਜਗ ਚਾਲਿਆ ਤਾਂ ਦਿਸ਼ਾ ਖਰਾ ਡਰਾਵਨਾ ਕਰ ਔਗਣ ਪਛੋਤਾਵਨਾ ਕਰ ਔਗਣ ਪਛੋਤਾਵਨਾ।

ਬੋਲੀ ਸਤਿਗੁਰ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੀ ਤਾਂ ਨਗਰੀਆਂ, ਜਦ ਸੁਭਾਣ ਦਾ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਸਰ ਵਿੱਚ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੈ ਨੌ ਅਣਦ ਪਾਈਆਂ, ਸਹਿਤ ਉੱਠੈ ਨੌ ਨਿੰਦ ਪਾਈਆਂ।

ਸਭ ਸਭ ਕੋ ਆਖੇ ਆਪਣਾ ਜਿਸ ਨਾ ਸੋਚਣ ਕੱਢੀ ਹੈ ਕੀਤਾ ਪੋ ਆਪਣਾ ਪੇ ਲੇਖਾ ਸੰਡੀਏ ਜਾ ਰਹਿਣਾ ਐਤ ਜਗਤ ਕਾਇਦ ਗਰਭ ਹੰਡੀ ਹੈ ਮੰਦਾ ਕਿਸੇ ਨਾ ਆਖੇ ਪੜ ਕਰ ਰਿਹਾ ਬਚੀਆ।

ਜਿਤ ਸੇਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਹੈ। ਜਿਤ ਕੀਤਾ ਪਾਈਏ ਆਪਣਾ ਸਾਕਾਰ ਗੁਰੇ ਕਿਉਂ ਘਾਲੀਏ, ਮੰਦਾ ਮੂਲਾ ਖਿੱਚੇ ਦੇਹ ਲੰਮੀ ਨਗਰ ਨਿਹਾਲੀਏ। ਜਿਉਂ ਸਾਹਿਬ ਨਾਲ ਨਿਹਾਰੀਏ ਤੇ ਵੇਹਾ ਪਾਸਾ ਢਾਲੀਏ, ਕਿਛ ਲਾਹੇ ਉੱਪਰ ਘਾਲੀਏ, ਕਿਛ ਲਾਹੇ ਉੱਪਰ ਘਾਲੀਏ।

0: ਵਾਹਿਗੁਰੂ ਜੀ ਕੀ ਫਤਿਹ।
1: ਥੋੜੇ ਵੱਡੇ ਗਏ ਵੱਡੇ ਯਕਸ਼ ਕਹਿ ਨਾ ਕਹਿਣ ਜਾਏ, ਸੋ ਕਰਤਾ ਕਾਦਰ ਕਰੀਂਦੇ ਜੀ ਅਰਜਿਕ ਸਬਾਹੇ, ਸਾਈ ਕਾਰ ਕਮਾਵ ਨੇ ਧੁਰ ਛੋਟੇ ਦਿਨ ਪਾਏ, ਨਾਨਕ ਕੀ ਵਾਰੀ ਹੋਰ ਦੂਜੀ ਨਹੀਂ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ।

0: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾਈ ਦੀਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਪ੍ਰੀ ਮਹੰਤਾਂ ਨੂੰ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ, ਹਿਊਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ, ਗੁਰਦੁਆਰਾ ਸ੍ਰੀ ਬੇਰਸਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਜੋ ਮਹਾਨ ਸ਼ਹੀਦੀ ਸਮਾਗਮ ਐਤਵਾਰ ਨੂੰ ਮਨਾਏ ਜਾਣੇ ਹਨ, ਜਿਸ ਵਿੱਚ ਭਾਈ ਜਸਵਿੰਦਰ ਸਿੰਘ ਜੀ, ਭਾਈ ਅਜੀਤਪਾਲ ਸਿੰਘ ਜੀ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਗੁਰਜਨ ਸਿੰਘ ਜੀ ਬੁੱਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਜੀ ਸ਼ੁਤਰਾਣਾ, ਭਾਈ ਬਲਵੀਰ ਸਿੰਘ ਜੀ ਰਾਏਪੁਰ, ਜਨਰਲ ਭਾਈ ਲਾਭ ਸਿੰਘ ਜੀ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਨਾਮ ਸਿੰਘ ਛੀਨਾ, ਭਾਈ ਹਰਦੀਪ ਸਿੰਘ ਨਿੱਜਰ, ਇਹਨਾਂ ਸੁਰਬੀਰ ਯੋਧਿਆਂ ਦਾ ਜੋ ਸ਼ਹੀਦੀ ਦਿਹਾੜਾ ਗੁਰੂ ਘਰ ਵਿਖੇ ਮਨਾਇਆ ਜਾਣਾ ਹੈ। ਸ਼ੁੱਕਰਵਾਰ ਨੂੰ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹੋਣਗੇ, ਐਤਵਾਰ ਨੂੰ ਸੰਪੂਰਨ ਤਮਾ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਵਾਰਾਂ ਦੇ ਦੀਵਾਨ ਸਜਣੇ ਹਨ। ਸਭ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਸਮੇਂ ਸਿਰ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਨਾਮ

ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈੜੈ ਘਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਦੇ ਦਾਤੇ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੇ ਨਾਲ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹੋ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਮਨੁੱਖਾ ਜਨਮ ਦੀਆਂ ਘੜੀਆਂ ਸਫਲ ਬਣਾ ਰਹੇ ਹੋ। ਬਹੁਤ ਸਾਰੀਆਂ ਸੰਗਤਾਂ ਘਰਾਂ ਦੇ ਵਿੱਚ ਵੀ ਸਰਵਣ ਕਰਦੀਆਂ ਨੇ। ਸਤਿਗੁਰੂ ਜੀ ਨੇ ਇਹ ਸਤ ਸੰਗਤ ਦਾ ਜੋ ਸਮਾਂ ਹੈ, ਅਸੀਂ ਸਤ ਸੰਗਤ ਦਾ ਲਾਹਾ ਕਦੋਂ ਲੈ ਸਕਦੇ ਹਾਂ? ਜਦੋਂ ਚਿੱਤ ਕਰਕੇ ਬੈਠਾਂਗੇ। ਕਈ ਵਾਰੀ ਬੰਦਾ ਘਰੇ ਬੈਠਾ ਹੁੰਦਾ ਹੈ, ਉੱਥੇ ਵੀ ਚਿੱਤ ਕਰਕੇ ਉਹ ਲਾਹਾ ਲੈ ਲੈਂਦਾ ਹੈ। ਕਈ ਵਾਰੀ ਗੁਰੂ ਘਰ ਆ ਕੇ ਵੀ ਚਿੱਤ ਕਰਕੇ ਨਹੀਂ ਬਹਿੰਦਾ, ਚਿੱਤ ਕਿਤੇ ਹੋਰ ਹੁੰਦਾ ਹੈ, ਸਰੀਰ ਕਿਤੇ ਹੋਰ ਹੁੰਦਾ ਹੈ, ਮਨ ਕਿਤੇ ਹੋਰ ਹੁੰਦਾ ਹੈ। ਸਤਸੰਗਤ ਦਾ ਲਾਹਾ ਫੇਰ ਹੀ ਪ੍ਰਾਪਤ ਹੁੰਦਾ ਹੈ ਜੇ ਪ੍ਰੈਜ਼ੈਂਟ ਦੇ ਵਿੱਚ ਬਹਿਣ ਦੀ ਜਾਚ ਆ ਜਾਵੇ, ਵਰਤਮਾਨ ਦੇ ਵਿੱਚ ਬਹਿਣ ਦੀ ਜਾਚ ਆ ਜਾਵੇ। ਵੈਸੇ ਮਨੁੱਖ ਦਾ ਇਹ ਸੁਭਾਅ ਹੈ, ਜਾਂ ਇਹ ਪਾਸਟ ਦੇ ਵਿੱਚ ਹੁੰਦਾ ਹੈ, ਜਾਂ ਫਿਊਚਰ ਦੇ ਵਿੱਚ ਹੁੰਦਾ ਹੈ, ਜਾਂ ਜੋ ਕਰਕੇ ਆਇਆ ਪਿੱਛੇ ਬਾਰੇ ਸੋਚੀ ਜਾਂਦਾ, ਜਾਂ ਅੱਗੇ ਦੀ ਪਲੈਨਿੰਗ ਕਰੀ ਜਾਂਦਾ ਵੀ ਅੱਗੇ ਕੀ ਕਰਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ। ਮਹਾਰਾਜ ਕਹਿੰਦੇ, ਸਫਲ ਉਹ ਹੁੰਦੇ ਨੇ ਜਿਹੜੇ ਸਾਵਧਾਨੀ ਦੇ ਨਾਲ ਅਨੁਸ਼ਾਸਨਬੱਧ ਵਰਤਮਾਨ ਦੇ ਵਿੱਚ ਬਹਿਣਾ ਸਿੱਖ ਲੈਂਦੇ ਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀ। ਸਾਵਧਾਨੀ ਅਤੇ ਇਕਾਗਰਤਾ, ਡਿਸਿਪਲਿਨ ਤਾਂ ਹੋਣਾ ਬਹੁਤ ਜ਼ਰੂਰੀ ਹੈ। ਡਿਸਿਪਲਿਨ ਕੀ ਹੈ? ਵੀ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਧਿਆਨ ਦੇਣਾ, ਵਰਤਮਾਨ ਦੇ ਵਿੱਚ ਚਿੱਤ ਕਰਕੇ ਟਿਕਣਾ। ਇਸੇ ਨੂੰ ਮਹਾਰਾਜ ਕਹਿੰਦੇ, ਥਿਰ ਘਰ ਬੈਸੋ ਹਰ ਜਨ ਪਿਆਰੇ। ਸ਼ਬਦ ਦੇ ਵਿੱਚ ਟਿਕਾਂਗੇ ਤੇ ਥਿਰ ਘਰ ਦੇ ਵਿੱਚ ਟਿਕਾਂਗੇ। ਸਤਿਗੁਰ ਤੁਮਰੇ ਕਾਜ ਸਵਾਰੇ। ਤੂੰ ਕਈ ਵਾਰੀ ਆਪਣੇ ਕੰਮਾਂ ਦੇ ਬਾਰੇ ਸੋਚਦਾ ਹੈ ਵੀ ਕਿੱਦਾਂ ਹੋਵੇਗਾ, ਕਿਵੇਂ ਹੋਵੇਗਾ। ਪਾਤਸ਼ਾਹ ਕਹਿੰਦੇ, ਤੂੰ ਉਹਦੇ ਚਰਨਾਂ ਦੇ ਵਿੱਚ ਸੁੱਤ ਕਰਕੇ ਬਹਿ ਜਾ, ਉਹ ਫਿਕਰ ਉਹਦੀ ਹੈ। ਜੇ ਤੂੰ ਫਿਕਰਾਂ ਲੈ ਕੇ ਗੁਰਦੁਆਰੇ ਆਉਣਾ, ਟੈਨਸ਼ਨਾਂ ਲੈ ਕੇ ਆਉਣਾ, ਫਿਰ ਉਹਦੀ ਸ਼ਰਨ ਦੇ ਵਿੱਚ ਆਉਣ ਦਾ ਕੀ ਫਾਇਦਾ ਹੋਇਆ? ਸਾਡੇ ਬਹੁਤੇ ਮਸਲੇ ਇਸ ਕਰਕੇ ਹੱਲ ਨਹੀਂ ਹੁੰਦੇ ਕਿਉਂਕਿ ਅਸੀਂ ਉਹਦੀ ਸ਼ਰਨ ਦੇ ਵਿੱਚ ਵੀ ਆਉਂਦੇ ਹਾਂ ਅਤੇ ਆਪਣਾ ਜ਼ੋਰ ਵੀ ਨਹੀਂ ਛੱਡਦੇ। ਬੰਦਾ ਆਪਣਾ ਜ਼ੋਰ ਵੀ ਲਾਈ ਜਾਂਦਾ ਅਤੇ ਪਰਮਾਤਮਾ ਦੇ ਅੱਗੇ ਤਰਲੇ ਵੀ ਕਰੀ ਜਾਂਦਾ। ਇਸ ਕਰਕੇ ਸਤਿਗੁਰੂ ਜੀ ਆਖਦੇ ਨੇ, ਕਹਿੰਦੇ, ਆਖਣ ਜ਼ੋਰ ਨਾ ਚੁੱਪ ਹੈ, ਜ਼ੋਰ ਨਾ ਮੰਗਣ ਦੇਣ ਨਾ ਦਿਓ। ਤੂੰ ਧਰਮੀ ਕਦੋਂ ਬਣੇਗਾ? ਜਦੋਂ ਆਪਣਾ ਜ਼ੋਰ ਛੱਡੇਗਾ।
ਇਸ ਪੌੜੀ ਤੋਂ ਅੱਗੇ ਧਰਮ ਖੰਡ ਸ਼ੁਰੂ ਹੁੰਦਾ। ਰਾਤੀ ਰੁੱਤੀ ਥਿੱਤੀ ਵਾਹ ਪਵਨ ਪਾਣੀ ਅਗਨੀ ਪਾਤਾ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਕਹਿੰਦੇ ਇਸ ਧਰਮਸ਼ਾਲ ਦੇ ਵਿੱਚ ਪਹੁੰਚਣਾ ਕਦੋਂ ਹੈ, ਧਰਮ ਦੇ ਵਿੱਚ ਕਦੋਂ ਪ੍ਰਵੇਸ਼ ਮਿਲੇਗਾ, ਜਦੋਂ ਮਨੁੱਖ ਆਪਣਾ ਜ਼ੋਰ ਛੱਡੇਗਾ, ਜ਼ੋਰ 'ਤੇ ਆਪਣਾ ਲਾ ਰਿਹਾ। ਜਿਸ ਤਰ੍ਹਾਂ ਸਤਿਗੁਰੂ ਜੀ ਮਸਜਿਦ ਦੇ ਵਿੱਚ ਗਏ ਆ, ਦੌਲਤ ਖਾਂ ਲੋਧੀ ਕਾਜੀ ਆਦਿਕ ਨਮਾਜ਼ ਪੜ੍ਹਨ ਖੜ੍ਹੇ ਹੋਏ ਆ, ਫਿਰ ਆਪਣਾ ਕੰਮ ਉਹਨਾਂ ਨੇ ਸ਼ੁਰੂ ਕੀਤਾ। ਅਖੀਰ ਸਤਿਗੁਰਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ, ਤੁਸੀਂ ਤਾਂ ਕਹਿੰਦੇ ਸੀ ਹਿੰਦੂ ਮੁਸਲਮਾਨ ਸਾਰੇ ਬਰਾਬਰ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਪਾਤਸ਼ਾਹ ਕਹਿੰਦੇ ਕਿਹਦੇ ਨਾਲ ਨਮਾਜ਼ ਪੜ੍ਹਦੇ, ਕਿਉਂਕਿ ਤੁਹਾਡਾ ਧਿਆਨ ਤੇ ਆਪਣਾ ਹਾਜ਼ਰ ਨਹੀਂ ਸੀ। ਹੁਣ ਦੌਲਤ ਖਾਂ ਲੋਧੀ ਘੋੜੇ ਖਰੀਦਣ ਵਾਸਤੇ ਕਾਬਲ ਤੁਰਿਆ ਫਿਰਦਾ ਹੈ, ਕਾਜੀ ਘਰ ਦੇ ਵਿੱਚ ਘੋੜੀ ਸੂਈ ਹੈ, ਬੱਚਾ ਖੂਹ ਦੇ ਵਿੱਚ ਨਾ ਡਿੱਗ ਪਵੇ, ਉਹ ਵੀ ਖੂਹ ਦੇ ਗੇੜੇ ਕੱਢੀ ਜਾਂਦਾ ਹੈ। ਬਸ ਮਨੁੱਖ ਦੀ ਹਾਲਤ ਕੀ ਹੈ, ਆਪਣੇ ਆਪਣੇ ਖੂਹ ਦੇ ਦੁਆਲੇ ਗੇੜੇ ਕੱਢੀ ਜਾ ਰਿਹਾ, ਆਪਣੇ ਪਦਾਰਥਾਂ ਦੀ ਪ੍ਰਾਪਤੀ ਦੀ ਖਾਤਰ ਬਸ ਇਸ ਗੇੜੇ ਦੇ ਵਿੱਚ ਐਸਾ ਫਸਿਆ ਹੈ ਵੀ ਇਹ ਗੇੜਾ ਕਦੀ ਮੁੱਕਦਾ ਹੀ ਨਹੀਂ। ਪਰ ਪਾਤਸ਼ਾਹ ਕਹਿੰਦੇ ਥੋੜ੍ਹਾ ਜਿਹਾ ਧਿਆਨ ਲਾ ਕੇ ਟਿਕਣ ਦਾ ਯਤਨ ਕਰ, ਦੇਖਣ ਦਾ ਯਤਨ ਕਰ ਵੀ ਕੀ ਲੈ ਕੇ ਆਇਆ ਸੀ, ਕੀ ਲੈ ਕੇ ਜਾਣਾ ਹੈ। ਇੱਕ ਸਮਾਜ ਦੀ ਜਿਹੜੀ ਖੇਡ ਹੈ ਇਹ ਚੱਲਦੀ ਰਹਿਣੀ ਹੈ, ਇਹ ਮੁੱਕਣੀ ਨਹੀਂ। ਪਰ ਜੇ ਤੂੰ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਵਾਸਤੇ ਕੁਝ ਕਰ ਲਵੇਂ ਨਾ, ਤਾਂ ਤੇਰੇ ਜੀਵਨ ਦੀ ਯਾਤਰਾ ਸਫਲ ਹੋ ਜਾਵੇਗੀ। ਕੰਮ ਤਾਂ ਸਾਰੀ ਉਮਰ ਚੱਲਦੇ ਹੈ, ਪਰ ਕੰਮ ਕਾਜ ਕਰਦੇ ਹਾਂ। ਬਾਬੇ ਨੇ ਸਾਨੂੰ ਕਿਰਤ ਕਰਨ ਨੂੰ ਰੋਕਿਆ ਨਹੀਂ, ਗੁਰੂ ਸਾਹਿਬ ਕਿਰਤ ਵੀ ਕਰਦੇ ਸੀ ਅਤੇ ਕੀਰਤੀ ਵੀ ਕਰਦੇ, ਦੋਨੋਂ ਕੰਮ ਨਾਲ ਨਾਲ ਚੱਲਦੇ। ਬਲਕਿ ਸਤਿਗੁਰਾਂ ਨੇ ਤਿੰਨੋਂ ਕੰਮ ਇਕੱਠੇ ਕੀਤੇ। ਮੋਦੀ ਖਾਨਾ ਜਦੋਂ ਚਲਾਇਆ, ਤੇਰਾ ਤੇਰਾ ਕਹਿ ਕੇ ਜਿੱਥੇ ਅਕਾਲ ਪੁਰਖ ਨੂੰ ਚੇਤੇ ਕਰ ਰਹੇ ਆ, ਉੱਥੇ ਕਿਰਤ ਕਰਦੇ ਹਾਂ ਲੋੜਵੰਦਾਂ ਦੀਆਂ ਝੋਲੀਆਂ ਵੀ ਭਰ ਰਹੇ ਆ, ਵੰਡ ਕੇ ਵੀ ਛਕ ਰਹੇ ਆ। ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਹੈ। ਕਈ ਲੋਕ ਕਹਿ ਦਿੰਦੇ ਨੇ ਵੀ ਕਿਰਤ ਕਰਦੇ ਹਾਂ ਨਾਮ ਕਿੱਦਾਂ ਜਪੀਏ, ਪਾਤਸ਼ਾਹ ਕਹਿੰਦੇ ਨਾਮ ਤੇ ਕਿਰਤ ਕਰਦਿਆਂ ਹੀ ਜਪਣਾ ਹੈ। ਜੇ ਕਿਰਤੀ ਛੱਡ ਦਿੱਤੀ ਫਿਰ ਨਾਮ ਜਪਣਾ ਕੀ ਮਕਸਦ ਰਹਿ ਗਿਆ। ਸੰਸਾਰ ਦੇ ਵਿੱਚ ਆਏ ਹਾਂ, ਕਿਰਤ ਕਰਨੀ ਇਹ ਜ਼ਰੂਰੀ ਹੈ। ਅਕਾਲ ਪੁਰਖ ਆਪ ਕਰਤਾ ਹੈ ਅਤੇ ਤੈਨੂੰ ਵੀ ਉਹਨੇ ਆਪਣੀ ਤਾਕਤ ਦੇ ਕੇ ਭੇਜਿਆ, ਉਹ ਕਰਤੇ ਵਾਲੇ ਜਿਹੜੇ ਗੁਣ ਨੇ ਤੇਰੇ ਵਿੱਚ ਵੀ ਮੌਜੂਦ ਆ। ਇਸ ਕਰਕੇ ਆਓ ਸਤਿਗੁਰੂ ਜੀ ਰਹਿਮਤ ਕਰਨ, ਅੱਜ ਦੇ ਪਾਵਨ ਸ਼ਬਦ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ ਵੀ ਇਹ ਜਿਹੜਾ ਘਰ ਹੈ ਇਹ ਸਾਡਾ ਪੇਕਾ ਘਰ ਹੈ, ਤੇ ਸਹੁਰੇ ਘਰ ਦੇ ਵਿੱਚ ਕਿੱਦਾਂ ਜਾਣਾ ਹੈ, ਕਿਉਂਕਿ ਸੰਸਾਰ ਦੇ ਵਿੱਚ ਅਸੀਂ ਆਏ ਹਾਂ ਕਿਸੇ ਮਕਸਦ ਵਾਸਤੇ ਆਏ ਹਾਂ। ਉਹ ਮਕਸਦ ਕੀ ਹੈ, ਗੋਬਿੰਦ ਮਿਲਣ ਕੀ, ਇਹ ਤੇਰੀ ਵਧੀਆ। ਗੁਰਦੁਆਰੇ ਆ ਕੇ ਇਸ ਗੱਲ ਨੂੰ ਪੱਕਿਆਂ ਕਰਨਾ ਹੈ ਵੀ ਮਨੁੱਖਾ ਜੀਵਨ ਮੈਨੂੰ ਕਿਸੇ ਮਕਸਦ ਵਾਸਤੇ ਮਿਲਿਆ, ਐਵੇਂ ਨਹੀਂ ਮਿਲਿਆ। ਬਹੁਤਾਤ ਲੋਕ ਉਹ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਅਸੀਂ ਜੰਮੇ ਕਿਉਂ ਹਾਂ, ਸਾਡਾ ਜੰਮਣ ਦਾ ਮਕਸਦ ਕੀ ਹੈ, ਇਸ ਧਰਤੀ 'ਤੇ ਆਉਣ ਦਾ ਸਾਡਾ ਮਕਸਦ ਕੀ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ ਨੇ, ਕਹਿੰਦੇ ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਭਾਈ ਇਹ ਜਿਹੜਾ ਮਨੁੱਖਾ ਜੀਵਨ ਤੈਨੂੰ ਮਿਲਿਆ ਆ ਨਾ, ਇਹ ਵਿਅਰਥ ਨਹੀਂ ਮਿਲਿਆ, ਇਹ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ। ਜਿਵੇਂ ਅੱਖਾਂ ਦੇਖਣ ਵਾਸਤੇ ਨੇ, ਕੰਨਾਂ ਦੇ ਨਾਲ ਅਸੀਂ ਸੁਣਦੇ ਹਾਂ, ਨੱਕ ਦੇ ਨਾਲ ਸਾਹ ਲੈਂਦੇ ਹਾਂ, ਮੂੰਹ ਦੇ ਨਾਲ ਅਸੀਂ ਖਾਂਦੇ ਹਾਂ, ਬੋਲਦੇ ਹਾਂ, ਹਰ ਚੀਜ਼ ਦਾ ਕੋਈ ਨਾ ਕੋਈ ਮਕਸਦ ਹੈ। ਜੇ ਪੈਰ ਲਾਏ ਨੇ ਤਾਂ ਚੱਲਦੇ ਹਾਂ, ਹੱਥਾਂ ਦੇ ਨਾਲ ਕੰਮ ਕਾਜ ਕਰਦੇ ਹਾਂ, ਇੱਥੇ ਫਜ਼ੂਲ ਕੁਝ ਵੀ ਨਹੀਂ।
ਜੋ ਕੁਝ ਵੀ ਬਣਿਆ ਹੈ ਕੋਈ ਨਾ ਕੋਈ ਮਕਸਦ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਗੋਲ ਹੈ, ਏਮ ਹੈ। ਪਾਤਸ਼ਾਹ ਕਹਿੰਦੇ ਤੇਰੇ ਸਾਰੇ ਸਰੀਰ ਦਾ, ਤੇਰੇ ਮਨੁੱਖਾ ਜਨਮ ਦਾ ਜਿਹੜਾ ਗੋਲ ਹੈ ਉਹ ਹੈ ਪਰਮਾਤਮਾ ਦੀ ਪ੍ਰਾਪਤੀ, ਪਰਮਾਤਮਾ ਦਾ ਰੂਪ ਹੋਣਾ ਹੈ। ਜਿੱਥੋਂ ਬਣੇ ਹਾਂ ਉਹਦੇ ਵਰਗੇ ਬਣਨਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਹੈ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੀ ਰਜ਼ਾ ਦੇ ਵਿੱਚ, ਉਸ ਲੜੀ ਦੇ ਵਿੱਚ ਆਉਣਾ ਹੈ ਜਿੱਥੋਂ ਅਸੀਂ ਨਿਕਲਦੇ ਜਾ ਰਹੇ ਹਾਂ। ਮਾਲਾ ਦੇ ਵਿੱਚੋਂ ਇੱਕ ਮਨਕਾ ਟੁੱਟ ਕੇ ਬਾਹਰ ਡਿੱਗ ਜਾਵੇ ਨਾ, ਉਹ ਮਾਲਾ ਦਾ ਫਿਰ ਸ਼ਿੰਗਾਰ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਉਹਦੇ ਹੁਕਮ ਰੂਪੀ ਮਾਲਾ ਦੇ ਵਿੱਚੋਂ ਬਾਹਰ ਡਿੱਗ ਪੈਂਦੇ ਹਾਂ, ਆਪਣੀ ਮਨ ਮਰਜ਼ੀ ਕਰਦੇ ਹਾਂ, ਫਿਰ ਤੇ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਫਿਰ ਤੇ ਵਿਛੋੜਾ ਹੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਿਹੜਾ ਜਿਹੜਾ ਅਸੀਂ ਕਰਮ ਕਰਦੇ ਹਾਂ ਅਸੀਂ ਵਿਛੜਦੇ ਜਾਂਦੇ ਹਾਂ, ਟੁੱਟਦੇ ਜਾਂਦੇ ਹਾਂ, ਦੂਰ ਹੁੰਦੇ ਜਾਂਦੇ ਹਾਂ, ਅਤੇ ਸਤਿਗੁਰੂ ਫਿਰ ਸਾਨੂੰ, ਦੇਖੋ ਗੁਰੂ ਤਰਸ ਦਾ ਘਰ ਹੈ, ਸਾਨੂੰ ਫਿਰ ਉਹ ਜੋੜਦਾ ਹੈ। ਕਰ ਕਿਰਪਾ ਮੇਲੋ ਰਾਮ, ਗੁਰੂ ਕਹਿੰਦੇ ਉਹਦੇ ਅੱਗੇ ਅਰਦਾਸ ਕਰ ਤੈਨੂੰ ਮਿਲ ਲਵੇ, ਨਹੀਂ ਤਾਂ ਟੁੱਟਿਆਂ ਦਾ ਕਦੀ ਮੁੱਲ ਨਹੀਂ ਪੈਂਦਾ, ਜੁੜਿਆਂ ਦਾ ਮੁੱਲ ਪੈਂਦਾ, ਯਾਦ ਰੱਖਿਓ ਟੁੱਟਿਆਂ ਦਾ ਮੁੱਲ ਨਹੀਂ ਪੈਂਦਾ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਪਾਵਨ ਸਿੱਖਿਆ ਦੇ ਰਹੇ ਨੇ, ਜੋ ਹੁਕਮਨਾਮਾ ਬਖਸ਼ਿਸ਼ ਹੋਇਆ, ਵੀ ਕਿਸ ਤਰ੍ਹਾਂ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਵੇ, ਇਹ ਮਿਲਾਪ ਕਿੱਦਾਂ ਹੋਣਾ ਹੈ। ਸੰਸਾਰ ਦੇ ਵਿੱਚ ਇੱਥੇ ਰਹਿੰਦੇ ਹਾਂ ਜਿਉਂਦੇ ਹਾਂ, ਸਾਡੀ ਸੁਰਤ ਸ਼ਬਦ ਦੇ ਨਾਲ ਕਿੱਦਾਂ ਜੁੜੇ। ਇਹ ਨਿਗਾ ਵੀ ਕੇਵਲ ਮਰਨ ਤੋਂ ਬਾਅਦ ਸਤਿਗੁਰੂ ਗੱਲ ਕਰ ਰਹੇ ਹੈ, ਮਰਨ ਤੋਂ ਬਾਅਦ ਨਹੀਂ, ਜਿਉਂਦੇ ਹਾਂ। ਜਪਜੀ ਸਾਹਿਬ ਨੇ ਜਿਉਂਦੇ ਨੇ ਤੈਨੂੰ ਪਰਮਾਤਮਾ ਦੀ ਗੋਦ ਦੇ ਵਿੱਚ ਬਿਠਾ ਦੇਣਾ। ਇੱਕ ਇੱਕ ਪੌੜੀ ਦੀ ਕਦੀ ਵਿਚਾਰ ਤੇ ਕਰ, ਬੰਦੇ ਨੇ ਤੇ ਬਾਣੀ ਪੜ੍ਹਨੀ ਛੱਡ ਦਿੱਤੀ ਹੈ, ਜੇ ਪੜ੍ਹਦਾ ਵੀ ਹੈ ਬੜੀ ਕਾਹਲੀ ਦੇ ਵਿੱਚ, ਪਤਾ ਨਹੀਂ ਕੀ ਪੜ੍ਹਿਆ, ਬਸ ਇੱਦਾਂ ਹੀ ਬਾਣੀ ਪੜ੍ਹਦਾ ਹੈ, ਪਤਾ ਹੀ ਨਹੀਂ ਹੁੰਦਾ ਮੈਂ ਪੜ੍ਹਿਆ ਕੀ ਹੈ। ਇੱਕ ਇੱਕ ਪੌੜੀ ਦੇ ਵਿੱਚ ਇੰਨੀ ਤਾਕਤ ਹੈ, ਇੰਨੇ ਸੱਚ ਖੰਡ ਵਸੈ ਨਿਰੰਕਾਰ, ਤੇਰੇ ਸੁਰਤ ਮੰਡਲ ਨੂੰ ਸੱਚ ਦੇ ਘਰ ਦੇ ਵਿੱਚ ਪਹੁੰਚਾ ਦੇਣਾ ਹੈ। ਕਰਮ ਖੰਡ ਕੀ ਬਾਣੀ ਜੋ, ਜਿੱਥੇ ਹੋਰ ਨਾ ਕੋਈ ਹੋ, ਜਿੱਥੇ ਸਾਰੇ ਵਿਕਾਰਾਂ ਨੇ ਖਹਿੜਾ ਛੱਡ ਦੇਣਾ ਹੈ, ਕੋਈ ਦੂਸਰੀ ਚੀਜ਼ ਹੀ ਨਹੀਂ ਉੱਥੇ, ਕੇਵਲ ਪਰਮਾਤਮਾ ਹੀ ਪਰਮਾਤਮਾ ਹੈ। ਤਿੱਥੇ ਹੋਰ ਨਾ ਕੋਈ ਹੋ, ਤਿੱਥੇ ਯੋਧ ਮਹਾਂਬਲ ਸੋ, ਉੱਥੇ ਯੋਧੇ ਮਹਾਂਬਲੀ ਅਤੇ ਸੂਰਮੇ ਆ। ਭਾਈ ਮਤੀ ਦਾਸ ਵਰਗੇ ਯੋਧੇ ਆ, ਮਹਾਂਬਲੀ ਆ, ਭਾਈ ਸਤੀ ਦਾਸ ਵਰਗੇ, ਭਾਈ ਦਿਆਲੇ ਵਰਗੇ, ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਪਰ ਉਹਨਾਂ ਯੋਧਿਆਂ ਨੇ, ਮਹਾਂਬਲੀ ਅਤੇ ਸੂਰਮਿਆਂ ਨੇ ਗੁਰੂ ਵਾਲੇ ਪਾਸਿਓਂ ਮੁੱਖ ਨਹੀਂ ਮੋੜਿਆ। ਉੱਥੇ ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਲੋਹਾਂ ਦੇ ਭਗਤ ਰੱਬ ਦੇ ਪਿਆਰੇ ਉਸ ਅਵਸਥਾ ਦੇ ਵਿੱਚ ਆਨੰਦ ਮਾਣਦੇ ਪਏ ਆ। ਇਸ ਕਰਕੇ ਸਤਿਗੁਰੂ ਜੀ, ਆਹ ਜਿਹੜਾ ਸਾਡਾ ਜੀਣਾ ਹੈ ਮਾਇਕੀ ਮੰਡਲ ਦੇ ਵਿੱਚ, ਇਹਨੂੰ ਪੇਕਾ ਘਰ ਆਖਿਆ, ਪਰ ਜਦੋਂ ਸੁਰਤ ਵਿਕਾਰਾਂ ਤੋਂ ਉੱਪਰ ਉੱਠਦੀ ਹੈ, ਸ਼ਬਦ ਦੀ ਸ਼ੋਅ ਪ੍ਰਾਪਤ ਹੁੰਦੀ ਹੈ, ਅਤੇ ਸ਼ਬਦ ਸਾਡੀ ਸੁਰਤ ਨੂੰ ਪਰਮਾਤਮਾ ਤੱਕ ਲੈ ਜਾਂਦਾ ਹੈ। ਸ਼ਬਦ ਦੇ ਵਿੱਚ ਇੰਨੀ ਤਾਕਤ ਹੈ, ਜਿਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਹੋ ਨਾ, ਪਾਤਸ਼ਾਹ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਂ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਇਹ ਨਿਰਆਕਾਰ ਹੈ, ਸ਼ਬਦ ਦਾ ਕੋਈ ਆਕਾਰ ਨਹੀਂ, ਯਾਦ ਰੱਖਿਓ। ਪਰ ਜਦੋਂ ਲਿਖਤੀ ਰੂਪ ਦੇ ਵਿੱਚ ਸ਼ਬਦ ਆਉਂਦਾ ਹੈ, ਗੁਰਬਾਣੀ ਦਾ ਰੂਪ ਧਾਰਨ ਕਰ ਲੈਂਦਾ ਹੈ, ਉਸ ਸਮੇਂ ਸਾਨੂੰ ਸ਼ਬਦ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਜ਼ਰ ਆ ਰਿਹਾ ਹੈ, ਪਰ ਮੂਲ ਰੂਪ ਦੇ ਵਿੱਚ ਸ਼ਬਦ ਨਿਰੰਕਾਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੌਰਾਨ। ਇਸੇ ਸ਼ਬਦ ਨੇ ਤੇਰੀ ਸੁਰਤ ਨੂੰ ਉੱਚੀਆਂ ਚੱਕ ਦੇਣਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਪਰ ਭਾਗਾਂ ਵਾਲੇ ਨੇ ਜਿਹੜੇ ਇਸ ਮਾਰਗ ਤੇ ਚੱਲਦੇ ਆ। ਆਓ ਸਤਿਗੁਰੂ ਜੀ ਇਸ ਮਾਰਗ ਦੀ ਸੋਝੀ ਸਾਨੂੰ ਦੇ ਰਹੇ ਆ, ਬੜੇ ਪਿਆਰ ਦੇ ਨਾਲ। ਜੋ ਅੱਜ ਦਾ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ,
ਸ਼ਬਦ ਦੀ ਵਿਚਾਰ ਨਾਲ ਸਤਿਗੁਰੂ ਜੀ ਜੋੜ ਲੈਣ। ਇੱਕ ਵਾਰ ਸਾਰੀ ਸੰਗਤ ਤੱਕ

ਸ਼ਬਦ ਹੈ, ਰਾਗ ਸੂਹੀ ਹੈ, ਮਿਲਾਪ ਦਾ ਰਾਗ ਹੈ ਸੂਹੀ ਰਾਗ। ਸੂਹੀ ਰਾਗ ਦੇ ਵਿੱਚ ਬਹੁਤ ਸਾਰੀਆਂ ਬਾਣੀਆਂ ਸਾਨੂੰ ਮਿਲ ਜਾਂਦੀਆਂ ਨੇ। ਕੁਚੱਜੀ ਬਾਣੀ ਇਸੇ ਰਾਗ ਦੇ ਵਿੱਚ ਹੈ, ਗੁਣਵੰਤੀ ਬਾਣੀ ਇਸੇ ਰਾਗ ਦੇ ਵਿੱਚ ਹੈ। ਆਪਾਂ ਲਾਵਾਂ ਦਾ ਪਾਠ ਕਰਦੇ ਹਾਂ, ਸੁਹਾਗ ਦੀਆਂ ਗੱਲਾਂ ਹੁੰਦੀਆਂ ਨੇ, ਵਰ ਦੀਆਂ ਗੱਲਾਂ ਹੁੰਦੀਆਂ ਨੇ। ਸੋ ਸਤਿਗੁਰੂ ਜੀ ਇਸ ਬਾਣੀ ਦੇ ਵਿੱਚ ਬਹੁਤ ਵੱਡੀਆਂ ਬਖਸ਼ਿਸ਼ਾਂ ਕਰ ਰਹੇ ਨੇ ਇਸ ਰਾਗ ਦੇ ਵਿੱਚ। ਰਾਗ ਸੂਹੀ ਸ਼ੰਤ ਬਾਣੀ ਸ਼ੰਤਾਂ ਦੇ ਰੂਪ ਵਿੱਚ ਹੈ। ਮਹੱਲਾ ਪਹਿਲਾ, ਘਰ ਪਹਿਲਾ, ਮਹੱਲਾ ਪਹਿਲਾ ਤੋਂ ਭਾਵ ਹੈ ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਉਚਾਰਨ ਕਰ ਰਹੇ ਆ, ਕਿਉਂਕਿ ਮਹੱਲਾ ਸ਼ਬਦ ਗੁਰੂ ਸਾਹਿਬਾਨਾਂ ਵਾਸਤੇ ਆਇਆ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਫਿਰ ਮਹੱਲਾ ਨੌਵਾਂ। ਘਰ ਪਹਿਲਾਂ ਤੋਂ ਭਾਵ ਹੈ ਪਹਿਲੇ ਘਰ, ਸੁਰਤਾਲ ਦੇ ਵਿੱਚ ਗਾਉਣ ਦਾ ਸੰਕੇਤ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਮੰਗਲਾਚਰਨ ਬਖਸ਼ਿਸ਼ ਕਰਦੇ ਨੇ ਇੱਕ ਓਅੰਕਾਰ, ਉਹ ਅਕਾਲ ਪੁਰਖ ਇੱਕ ਹੈ, ਸਮੁੱਚੇ ਬ੍ਰਹਿਮੰਡ ਦੇ ਵਿੱਚ ਇੱਕ ਰਸ ਵਿਆਪਕ ਹੈ। ਸਤਿਗੁਰ ਪ੍ਰਸਾਦ ਜੋ ਪ੍ਰਕਾਸ਼ ਸਰੂਪ ਹੈ, ਸਤ ਸਰੂਪ ਹੈ, ਸਦੀਵੀ ਹੈ, ਅਤੇ ਗਿਆਨ ਸਰੂਪ ਜਿਹੜਾ ਸਤਿਗੁਰੂ ਉਹਦਾ ਆਪਣਾ ਹੀ ਸਰੂਪ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਦੁਨੀਆਂ ਦੇ ਵਿੱਚ ਕੋਈ ਐਸੀ ਤਾਕਤ ਨਹੀਂ ਜਿਹੜੀ ਸਾਨੂੰ ਅਕਾਲ ਪੁਰਖ ਨਾਲ ਮਿਲਾ ਦੇਵੇ। ਅਕਾਲ ਪੁਰਖ ਦਾ ਚਾਨਣ ਹੀ ਜਿਹੜਾ ਗੁਰੂ ਹੈ ਉਹੀ ਸਾਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੈ। ਜਿਸ ਤਰ੍ਹਾਂ ਸੂਰਜ ਦਾ ਚਾਨਣ ਹੈ ਅਤੇ ਚਾਨਣ ਤੋਂ ਸਾਨੂੰ ਸੂਰਜ ਨਜ਼ਰ ਆ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਪਰਮਾਤਮਾ ਦਾ ਚਾਨਣ ਹੈ ਅਤੇ ਗੁਰੂ ਤੋਂ ਪਰਮਾਤਮਾ ਨਜ਼ਰ ਆ ਜਾਂਦਾ ਹੈ। ਜਦੋਂ ਆਪਣੀ ਨਿਗਾਹ ਦੇ ਨਾਲ ਦੇਖਾਂਗੇ ਨਜ਼ਰ ਨਹੀਂ ਆਉਣਾ, ਜਦੋਂ ਗੁਰੂ ਦੇ ਵਿੱਚ ਦੀ ਦੇਖਾਂਗੇ ਤਾਂ ਪਰਮਾਤਮਾ ਨਜ਼ਰ ਆਵੇਗਾ। ਬਸ ਆਹੀ ਫਰਕ ਹੈ, ਹਮ ਅੰਧਲੇ ਅੰਧ ਬਿਖੇ ਬਿਖਰਾ, ਉੱਥੇ ਅਸੀਂ ਆਪਣੀ ਨਿਗਾਹ ਦੇ ਨਾਲ ਦੇਖਣਾ ਚਾਹੁੰਦੇ ਹਾਂ, ਬਸ ਇਹ ਫਰਕ ਹੈ। ਅਸੀਂ ਆਪਣੇ ਜ਼ੋਰ ਦੇ ਨਾਲ ਵੀ ਇੰਨੇ ਪਾਠ ਕਰਾਂਗਾ, ਇੰਨੀ ਮਾਲਾ ਫੇਰਾਂਗਾ, ਇੰਨੇ ਜਪ ਤਪ ਕਰਾਂਗਾ, ਸ਼ਾਇਦ ਰੱਬ ਨਜ਼ਰ ਆ ਜਾਵੇ। ਮਹਾਰਾਜ ਕਹਿੰਦੇ ਨਹੀਂ, ਉਹਦੇ ਚਰਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ, ਤੇਰੇ ਗੁਨਾਹ ਇੰਨੇ ਜ਼ਿਆਦਾ ਨੇ, ਜੇ ਤੂੰ ਇਹ ਆਖੇ ਮੈਂ ਜ਼ੋਰ ਦੇ ਨਾਲ ਪਰਮਾਤਮਾ ਨੂੰ ਪਾ ਲਵਾਂ, ਫਿਰ ਤਾਂ ਤੇਰਾ ਜ਼ੋਰ ਵੱਡਾ ਹੋ ਗਿਆ, ਪਰਮਾਤਮਾ ਛੋਟਾ ਹੋ ਗਿਆ। ਉਹ ਬਖਸ਼ਿਸ਼ ਦੇ ਨਾਲ ਮਿਲਦਾ ਹੈ, ਜਿਹਨੂੰ ਵੀ ਮਿਲਿਆ ਹੈ ਉਹ ਬਖਸ਼ਿਸ਼ ਦੇ ਨਾਲ ਮਿਲਿਆ ਹੈ। ਕਰਮ ਖੰਡ ਹੈ ਹੀ ਬਖਸ਼ਿਸ਼, ਕਰਮ ਖੰਡ ਕੀ ਬਾਣੀ ਜ਼ੋਰ, ਉਹਦਾ ਜ਼ੋਰ ਉੱਥੇ ਚੱਲਦਾ, ਤੇਰਾ ਜ਼ੋਰ ਨਹੀਂ ਚੱਲਦਾ। ਸਤਿਗੁਰ ਪ੍ਰਸਾਦ ਇਸ ਕਰਕੇ ਉਹਦੀ ਪ੍ਰਾਪਤੀ ਦਾ ਸਾਧਨ ਹੈ, ਉਹ ਆਪ ਹੀ ਮਿਲਾਉਣ ਵਾਲਾ। ਗੁਰਪ੍ਰਸਾਦ ਗੁਰੂ ਰੂਪ ਹੋ ਕੇ, ਪਰ ਜੋਬਨ ਮੈਂ ਮਤ ਪਈੜੈ ਘਰ ਪਹੁਣੀ ਬਲਰਾਮ ਜੀਓ। ਸਤਿਗੁਰੂ ਜੀ ਪਹਿਲੀ ਪੰਕਤੀ ਅੰਦਰ ਕਿਰਪਾ ਕਰਦੇ ਨੇ, ਹੇ ਸੱਚੇ ਪਾਤਸ਼ਾਹ ਮੈਂ ਤੇਥੋਂ ਬਲਹਾਰ ਜਾਂਦਾ ਹਾਂ, ਬਲਰਾਮ ਜੀਓ, ਮੈਂ ਬਲਹਾਰ ਜਾਂਦਾ, ਹੇ ਰਾਮ, ਹੇ ਪਰਮਾਤਮਾ, ਹੇ ਵਾਹਿਗੁਰੂ। ਇੱਕ ਐਸੀ ਅਚਰਜ ਖੇਡ ਹੈ ਕਿ ਜਿਹੜਾ ਜੀਵ ਹੈ ਭਰ ਜੋਬਨ ਜਵਾਨੀ ਦੇ ਵਿੱਚ, ਮੈਂ ਮਤ, ਮੈਂ ਤੋਂ ਭਾਵ ਹੈ ਮਾਇਆ, ਨਸ਼ਾ, ਮਾਇਆ ਦੇ ਨਸ਼ੇ ਦੇ ਵਿੱਚ ਇਹ ਮਸਤ ਹੈ। ਸੰਸਾਰ ਵਿੱਚ ਨਿਗਾਹ ਮਾਰੀਏ ਬਈ ਜਿਹੜਾ ਮਨੁੱਖ ਹੈ, ਧਨ ਜੋਬਨ ਦੋਏ ਵੈਰੀ ਹੋਏ, ਧਨ ਅਤੇ ਮਾਇਆ ਦੇ ਨਸ਼ੇ ਦੇ ਵਿੱਚ ਇਹ ਮਸਤ ਹੋਇਆ ਪਿਆ, ਇਹਨੂੰ ਕੋਈ ਪਤਾ ਨਹੀਂ ਵੀ ਪਰਮਾਤਮਾ ਨੂੰ ਮਿਲਣਾ ਹੈ। ਦੇਖਿਓ ਕਦੀ ਜਿਹੜਾ ਬੰਦਾ ਸ਼ਰਾਬ ਪੀਤੀ ਹੋਵੇ, ਨਸ਼ੇ ਵਿੱਚ ਮਸਤ ਹੋਵੇ, ਉਹਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰ ਰਿਹਾ, ਉਹਨੂੰ ਕੋਈ ਸੋਝੀ ਨਹੀਂ ਹੁੰਦੀ, ਬਸ ਆਪਣੀਆਂ ਅਵਲੀਆਂ ਤਵਲੀਆਂ ਮਾਰੀ ਜਾਂਦਾ। ਇਸੇ ਤਰ੍ਹਾਂ ਅੱਜ ਸੰਸਾਰ ਦੀ ਹਾਲਤ ਹੈ, ਸੰਸਾਰ ਵੀ ਤਾਂ ਇਹੀ ਕੁਝ ਕਰ ਰਿਹਾ, ਨਾ ਕੁਝ ਕਹਿਣ ਦਾ ਪਤਾ, ਨਾ ਕੁਝ ਸੁਣਨ ਦਾ ਪਤਾ, ਨਾ ਕੁਝ ਬੋਲਣ ਦਾ ਪਤਾ, ਨਾ ਕੁਝ ਕਰਨ ਦਾ ਪਤਾ, ਆਪਣੀ ਆਪਣੀ ਮਰਜ਼ੀ ਹਰ ਬੰਦਾ ਕਰ ਰਿਹਾ। ਬਿਨ ਨਾਵੇਂ ਜੱਗ ਕਮਲਾ ਫਿਰੈ। ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਅੰਨਾ ਤੇ ਬੋਲਾ ਹੋ ਕੇ ਭੱਜਾ ਫਿਰਦਾ, ਪਤਾ ਨਹੀਂ ਕਿੱਥੇ ਜਾਣਾ, ਕੋਈ ਸਮਝ ਨਹੀਂ। ਮਹਾਰਾਜ ਕਹਿੰਦੇ ਭਰ ਜੋਬਨ, ਜੋਬਨ ਦੇ ਵਿੱਚ ਨੰਨੇ ਨੂੰ ਸਿਆਰੀ ਹੈ, ਜਵਾਨੀ ਦੇ ਵਿੱਚ ਮੈਂ ਮਤ,
ਨਸ਼ਾ ਹੋ ਗਿਆ, ਮਾਇਆ ਦਾ ਨਸ਼ਾ ਮਸਤ ਹੋ ਗਿਆ, ਪਈਅੜ ਹੈ ਕਿੱਥੇ, ਪੇਕੇ ਘਰ ਦੇ ਵਿੱਚ। ਆ ਜਿਹੜੀ ਸੁਰਤ ਹੈ ਇਹ ਪੇਕੇ ਘਰ ਦੇ ਵਿੱਚ ਭਾਵ ਮਾਇਕੀ ਮੰਡਲ ਦੇ ਵਿੱਚ ਇੰਨੀ ਕੁ ਮਸਤ ਹੋ ਚੁੱਕੀ ਹੈ ਮਾਇਆ ਦੇ ਨਸ਼ੇ ਦੇ ਵਿੱਚ, ਇਹਨੂੰ ਜਿਹੜੇ ਗਿਆਨ ਇੰਦਰੇ ਨੇ, ਜਿਹੜੇ ਕਰਮ ਇੰਦਰੇ ਨੇ, ਇਹਨਾਂ ਤੋਂ ਉੱਪਰ ਸੋਚਣ ਦੀ ਬਿਰਤੀ ਪ੍ਰਾਪਤ ਹੀ ਨਹੀਂ ਹੋਈ। ਅੱਖਾਂ ਦੇ ਰਾਹੀਂ ਅੱਖਾਂ ਮਸਤ ਨੇ, ਬਸ ਦੇਖੀ ਜਾ ਰਹੀਆਂ ਨੇ, ਪਰਾਏ ਰੂਪ ਤੱਕ ਰਹੀਆਂ ਨੇ। ਕੰਨ ਜਿਹੜੇ ਨੇ ਚੁਗਲੀ ਨਿੰਦਿਆ ਸੁਣ ਰਹੇ ਆ, ਮੂੰਹ ਜਿਹੜਾ ਹੈ ਜੋ ਮਰਜ਼ੀ ਖਾ ਰਿਹਾ, ਜੋ ਮਰਜ਼ੀ ਬੋਲ ਰਿਹਾ, ਪਤਾ ਹੀ ਨਹੀਂ ਕੀ ਖਾਣਾ ਅਤੇ ਕੀ ਬੋਲਣਾ। ਬਾਬਾ ਬੋਲੀਏ ਪਤ ਹੋਏ। ਇਸ ਤਰ੍ਹਾਂ ਇਹ ਸਾਰਾ ਸਰੀਰ ਹੀ ਭਟਕ ਗਿਆ, ਸਾਰਾ ਸਰੀਰ ਹੀ ਭਟਕਿਆ ਹੋਇਆ, ਮਸਤ ਹੈ ਮਾਇਆ ਦੇ ਵਿੱਚ। ਪਰ ਇਸ ਗੱਲ ਦੀ ਇਹਨੂੰ ਸਮਝ ਨਹੀਂ, ਘਰ ਪਾਹੁਣੀ ਵੀ ਪੇਕੇ ਘਰ ਦੇ ਵਿੱਚ ਮੈਂ ਪਰਾਉਣੀ ਹਾਂ। ਇੱਕ ਧੀ ਨੂੰ ਪਤਾ ਹੁੰਦਾ ਵੀ ਇੱਕ ਦਿਨ ਮੈਂ ਸਹੁਰੇ ਘਰ ਜਾਣਾ, ਸਭਨੀ ਸਹੁਰੇ ਬੰਜਣਾ, ਸਭ ਮੁਕਲਾ ਬਨਹਾਰ। ਕਹਿੰਦੇ ਐਸੀ ਹੈ ਸੱਚੇ ਪਾਤਸ਼ਾਹ ਤੇਰੀ ਇਹ ਲੀਲਾ ਬਣਾਈ ਹੋਈ ਹੈ। ਮੈਲੀ ਅਵਗਨ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਤੇ ਦੂਸਰੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਐਸਾ ਕਿਉਂ ਹੋ ਰਿਹਾ ਹੈ, ਕਿਉਂਕਿ ਮੈਲੀ ਅਵਗਣ ਚਿੱਤ, ਅਵਗਣਾਂ ਦੇ ਵਿੱਚ ਇਹਨੇ ਚਿੱਤ ਲਾਇਆ ਹੋਇਆ, ਅੰਦਰੋਂ ਮੈਲੀ ਹੋ ਗਈ ਹੈ, ਮਨ ਮੈਲਾ, ਸਭ ਕੁਛ ਮੈਲਾ। ਇਹ ਜਿਹੜੀ ਜੀਵ ਇਸਤਰੀ ਹੈ ਸੁਰਤ ਕਰਕੇ, ਸਾਡੀ ਸੁਰਤ ਹੈ ਨਾ ਜੀ, ਜਿੱਥੇ ਚਲੇ ਜਾਂਦੀ ਹੈ, ਜੈਸੋ ਸੇਵੈ ਤੈਸੋ ਏ, ਜਿੱਦਾਂ ਦਾ ਇਹਦਾ ਸਿਮਰਨ ਹੁੰਦਾ, ਜੈਸੀ ਸਾਡੇ ਖਿਆਲ ਹੁੰਦੇ ਨੇ, ਸਾਡੀ ਵਿਚਾਰ, ਸਾਡੀ ਥਿੰਕਿੰਗ ਹੁੰਦੀ ਹੈ, ਉੱਦਾਂ ਦੇ ਅਸੀਂ ਐਕਸ਼ਨ ਕਰਦੇ ਹਾਂ, ਉੱਦਾਂ ਦੇ ਕਰਮ ਕਰਦੇ ਹਾਂ। ਮੈਲੀ ਅੰਦਰੋਂ ਮੈਲੀ ਹੋ ਚੁੱਕੀ ਹੈ, ਅਵਗਣ ਚਿੱਤ, ਚਿੱਤ ਦੇ ਵਿੱਚ ਅਵਗਣ ਨੇ, ਹਮ ਅਵਗਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਈ, ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਹੇ ਵਾਹਿਗੁਰੂ ਮੈਂ ਤੇਥੋਂ ਸਦਕੇ ਜਾਵਾਂ, ਇਹ ਜੀਵ ਇਸਤਰੀ ਦੀ ਕੈਸੀ ਹਾਲਤ ਹੋ ਗਈ ਹੈ। ਬਿਨ ਗੁਰ, ਬਿਨ ਗੁਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ ਆਵੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣਾ ਆਵੇ। ਹੁਣ ਗੁਰੂ ਤੋਂ ਬਿਨਾਂ ਸਮਝ ਹੀ ਨਹੀਂ ਆ ਰਹੀ। ਮਹਾਰਾਜ ਕਹਿੰਦੇ ਬਿਨ ਗੁਰ ਗੁਣ ਨਾ ਸਮਾਵਨ, ਕਿਉਂਕਿ ਗੁਣ ਜਿਹੜੇ ਉਹ ਗੁਰੂ ਨੇ ਦੇਣੇ ਆ, ਤੇ ਗੁਰੂ ਨਾਲ ਚਿੱਤ ਹੀ ਨਹੀਂ ਕਦੀ ਲਾਇਆ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਜੋ ਬਣ ਬਾਦ ਗਵਾਇਆ। ਇਸ ਤਰ੍ਹਾਂ ਕਹਿੰਦੇ ਅੰਦਰੋਂ ਮੈਲੀ ਹੋ ਗਈ ਹੈ, ਸੁਰਤ ਕਰਕੇ ਮੈਲੀ ਹੋ ਗਈ, ਸੁਰਤ ਇੰਨੀ ਮੈਲੀ ਹੈ, ਬਸ ਉਸਤਤ ਨਿੰਦਾ ਦੇ ਵਿੱਚ ਪਈ ਹੋਈ ਹੈ, ਵਿਕਾਰਾਂ ਦੇ ਵਿੱਚ ਪਈ ਹੋਈ ਹੈ। ਗੁਣ ਸਾਰ ਨਾ ਜਾਣੀ, ਗੁਣਾਂ ਦੀ ਕਦੀ ਸਾਰ ਹੀ ਨਹੀਂ ਜਾਣੀ। ਯਾਦ ਰੱਖਿਓ, ਇੱਕ ਅਵਗੁਣ ਨੇ, ਇੱਕ ਗੁਣ ਨੇ, ਅਵਗੁਣ ਭਰੇ ਪਏ ਨੇ, ਪਰ ਜੇ ਗੁਣ ਚਾਹੀਦੇ ਆ ਸਾਨੂੰ ਗੁਰੂ ਦੇ ਕੋਲ ਬਹਿਣਾ ਪੈਣਾ, ਗੁਰੂ ਸਾਨੂੰ ਗੁਣ ਦੇ ਰਿਹਾ। ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਮ, ਦਇਆ ਦੇਵਤਾ, ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ, ਇਹ ਸਾਰੇ ਗੁਣ ਹੀ ਆ। ਵਿਨ ਗੁਣ ਕੀਤੇ ਭਗਤ ਨ ਹੋਏ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਰੱਬੀ ਗੁਣਾਂ ਦਾ ਹੀ ਤੇ ਵਰਣਨ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰ ਥਕੀਨ, ਕਹੋ ਨਾਨਕ ਹਰ ਭੱਜ ਮਣਾ, ਜਿਹ ਬਿਦ ਜਲ ਕੋ ਮੀਨ। ਕਹਿੰਦੇ ਤੂੰ ਪੜ੍ਹੀ ਜਾਂਦਾ ਪਰ ਗੁਣਾਂ ਨੂੰ ਕਦੀ ਗਾਉਂਦਾ ਨਹੀਂ। ਗਾਉਣਾ ਕੀ ਹੁੰਦਾ ਵੀ ਪ੍ਰੈਕਟਿਸ ਵਿੱਚ ਲੈ ਕੇ ਆਉਣਾ, ਜੋ ਗੁਰੂ ਕਹਿੰਦਾ ਉਹਨੂੰ ਮੰਨਣਾ। ਪਾਤਸ਼ਾਹ ਕਹਿੰਦੇ ਗੁਣ ਸਾਰ ਨਾ ਜਾਣੀ, ਜਿਹੜੇ ਗੁਣ ਪਰਮਾਤਮਾ ਦੇ ਆ ਉਹਨਾਂ ਦੀ ਕਦੀ ਸਾਰ ਹੀ ਨਹੀਂ ਜਾਣੀ। ਭਰਮ ਭੁਲਾਣੀ, ਬਸ ਭਰਮ ਦੇ ਵਿੱਚ ਜੀਵ ਪਿਆ ਹੋਇਆ, ਭਰਮ ਦੇ ਵਿੱਚ ਭੁੱਲੀ ਪਈ ਹੈ ਜੀਵ ਇਸਤਰੀ। ਜੋਬਨ ਬਾਦ ਗਵਾਇਆ, ਇਸ ਤਰ੍ਹਾਂ ਕਹਿੰਦੇ ਜਿਹੜੀ ਜਵਾਨੀ ਹੈ ਬਸ ਬਾਦ ਦੇ ਵਿੱਚ, ਹੰਕਾਰ ਦੇ ਵਿੱਚ, ਬਾਦ ਵਿਵਾਦ ਦੇ ਵਿੱਚ ਹੀ ਗਵਾਚਦੀ ਜਾ ਰਹੀ ਹੈ। ਇਹ ਜਵਾਨੀ ਦਾ ਸਮਾਂ ਗਵਾਚ ਗਿਆ, ਫਿਰ ਬੁਢੇਪਾ ਆਉਂਦਾ, ਫਿਰ ਬੰਦਾ ਪਛਤਾਉਂਦਾ ਵੀ ਨਾਮ ਜਪ ਲੈਂਦੇ ਤਾਂ ਚੰਗੇ ਰਹਿੰਦੇ। ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਗੁਰੂ ਤੋਂ ਬਿਨਾਂ ਜਿਹੜੀ ਜੀਵ ਇਸਤਰੀ ਹੈ ਅਵਗੁਣਾਂ ਦੇ ਵਿੱਚ ਫਸ ਗਈ ਹੈ, ਭਰਮ ਦੇ ਵਿੱਚ ਭੁੱਲੀ ਹੈ, ਭਰਮ ਦੇ ਵਿੱਚ ਭੁੱਲਿਓ ਮਨ ਮਾਇਆ ਉਰਜਾਇਓ, ਮਾਇਆ ਨੇ ਉਰਜਾ ਦਿੱਤਾ, ਹੁਣ ਇਹਨੂੰ ਸੋਝੀ ਨਹੀਂ,
ਨਾ ਵਰ ਦੀ ਸੋਝੀ ਹੈ, ਨਾ ਘਰ ਦੀ ਸੋਝੀ ਹੈ, ਨਾ ਉਹਦੇ ਦਰ ਦੀ ਸੋਝੀ ਹੈ, ਨਾ ਉਹਦੇ ਦਰਸ਼ਨਾਂ ਦਾ ਕੁਝ ਪਤਾ ਹੈ। ਅਰਹਿਰਾ ਸਾਹਿਬ ਦੇ ਵਿੱਚ ਮਹਾਰਾਜ ਆਹੀ ਰੋਜ਼ ਸਾਨੂੰ ਸਮਝਾਉਂਦੇ ਆ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹਦਾ ਦਰ ਕਿੱਥੇ, ਉਹਦਾ ਘਰ ਕਿੱਥੇ ਹੈ, ਜਿੱਤ ਮੈਂ ਸਭ ਸੰਭਾਲੇ। ਫਿਰ ਤੀਸਰੀ ਗੱਲ ਮਹਾਰਾਜ ਸਾਨੂੰ ਦੱਸਦੇ ਆ, ਸੋ ਪੁਰਖ ਨਿਰੰਜਨ, ਵੀ ਉਹ ਘਰ ਦਾ ਜਿਹੜਾ ਮਾਲਕ ਉਹਦੇ ਦਰਸ਼ਨ ਕਿੱਦਾਂ ਕਰਨੇ। ਅਰਹਿਰਾ ਸਾਹਿਬ ਤਾਂ ਰੋਜ਼ ਹੀ ਪੜ੍ਹਦੇ ਪਰ ਗੱਲ ਤਾਂ ਸਮਝ ਨਹੀਂ ਆ ਰਹੀ। ਸਮਝ ਕਦੋਂ ਆਵੇਗੀ? ਜਦੋਂ ਉਹਨੂੰ ਵਿਚਾਰਾਂਗੇ, ਉਹਦੀ ਵਿਚਾਰ ਕਰਾਂਗੇ। ਮਹਾਰਾਜ ਕਹਿੰਦੇ, ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਕਹਿੰਦੇ ਨਾ ਵਰ ਦੀ ਸੋਝੀ ਹੈ ਵੀ ਉਹ ਪਰਮਾਤਮਾ ਜਿਹਨੇ ਵਰ ਬਣ ਕੇ ਮੈਨੂੰ ਵਿਆਹੁਣਾ ਮੇਰਾ ਪਤੀ, ਨਾ ਉਹਦੇ ਘਰ ਦੀ ਸੋਝੀ ਹੈ, ਨਾ ਉਹਦੇ ਦਰ ਦਾ ਪਤਾ। ਦੁਨੀਆਂ ਦੇ ਦਰਾਂ 'ਤੇ ਭਟਕਦਾ ਫਿਰਦਾ, ਦੁਨੀਆਂ ਦੇ ਘਰਾਂ ਵਿੱਚ ਦੇਖਦਾ ਫਿਰਦਾ, ਕਦੀ ਕਿਸੇ ਘਰ ਕਦੀ ਕਿਸੇ ਘਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੇ ਰੇ ਗਿਰਵਾਨ ਮੈਂ। ਕਹਿੰਦੇ ਆਪਣੇ ਘਰ ਵਿੱਚ ਨਿਗਾਹ ਮਾਰ, ਸਿਰ ਨੀਵਾਂ ਕਰ ਦੇਖ, ਨਾ ਉਹਦੇ ਦਰਸ਼ਨਾਂ ਦੀ ਸੋਝੀ ਹੈ, ਨਾ ਉਹਦੇ ਨਾਲ ਜਾਣ ਪਛਾਣ ਬਣੀ ਹੈ, ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਕਹਿੰਦੇ ਪਤੀ ਦਾ ਜਿਹੜਾ ਸੁਭਾਅ ਹੈ, ਉਹਦਾ ਮਿਲਾਪ ਹੈ, ਉਹਦੀ ਜਿਹੜੀ ਮਰਿਆਦਾ ਹੈ, ਉਹ ਪਾਉਂਦੀ ਨਹੀਂ, ਉਹਦੇ ਵਿੱਚ ਕਦੀ ਆਉਣਾ ਹੀ ਨਹੀਂ ਚਾਹੁੰਦਾ ਬੰਦਾ। ਆਪਣੀ ਮਰਿਆਦਾ ਵਿੱਚ ਚੱਲ ਰਿਹਾ, ਜੋ ਚੰਗਾ ਲੱਗਦਾ ਉਹ ਕਰੀ ਜਾਂਦਾ ਹੈ। ਸਤਿਗੁਰ ਪੁੱਛਨਾ ਮਾਰਗ ਚਾਲੀ, ਸੋਤੀ ਰਹਿਣ ਵਿਹਾਣੀ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਸਤਿਗੁਰੂ ਨੂੰ ਪੁੱਛ ਕੇ, ਸ਼ਸ਼ੇ ਨੂੰ ਸਿਹਾਰੀ ਹੈ, ਸਤਿਗੁਰੂ ਨੂੰ ਪੁੱਛ ਕੇ ਮਾਰਗ ਉੱਤੇ ਚੱਲੀ ਨਹੀਂ ਕਦੀ ਜੀਵ ਇਸਤਰੀ, ਆਪਣੀ ਮਰਜ਼ੀ ਦੇ ਨਾਲ ਚੱਲ ਰਹੀ ਹੈ, ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੇ ਗਵਾ। ਸਤਿਗੁਰ ਪੁੱਛਨਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਕਹਿੰਦੇ ਬਸ ਮਾਇਆ ਦੀ ਨੀਂਦ ਦੇ ਵਿੱਚ ਸੁੱਤੀ ਪਈ ਹੈ, ਅਤੇ ਸਾਰੀ ਜਿਹੜੀ ਰਾਤ ਹੈ ਇੱਦਾਂ ਹੀ ਲੰਘ ਜਾਂਦੀ ਹੈ। ਰਾਤ ਕਿਉਂ ਆਖਿਆ? ਕਿਉਂਕਿ ਸੁੱਤਿਆਂ 'ਤੇ ਰਾਤ ਹੀ ਹੁੰਦੀ ਹੈ, ਦਿਨ 'ਤੇ ਕਦੀ ਚੜ੍ਹਿਆ ਹੀ ਨਹੀਂ। ਦਿਨ 'ਤੇ ਉਦੋਂ ਚੜ੍ਹਦਾ ਹੈ ਜਦੋਂ ਗੁਰੂ ਪ੍ਰਗਟ ਹੁੰਦਾ ਹੈ। ਨਾਨਕ ਬਾਲ ਤਨ ਰਾਡੇਪਾ, ਬਿਨ ਪਿਰ ਧਨ ਕੁਮਲਾਣੀ। ਹੇ ਨਾਨਕ, ਸਤਿਗੁਰੂ ਕਿਰਪਾ ਕਰਦੇ ਨੇ। ਕਹਿੰਦੇ ਬਾਲਤਨ, ਇਹ ਜਿਹੜੀ ਬਾਲਤਨ ਦੀ ਅਵਸਥਾ ਹੈ ਨਾ, ਇਹਦੇ ਵਿੱਚ ਹੀ ਇਹ ਰੰਡੇਪਾ ਹੰਡਾ ਰਹੀ ਹੈ, ਭਾਵ ਪਤੀ ਤੋਂ ਬਿਨਾਂ ਜੀ ਰਹੀ ਹੈ। ਬਿਨ ਪਿਰ ਧਨ ਕੁਮਲਾਣੀ, ਅਤੇ ਬਿਨਾਂ ਪਤੀ ਤੋਂ ਇਹ ਜੀਵ ਇਸਤਰੀ ਕੁਮਲਾ ਗਈ ਹੈ। ਅੱਜ ਸਾਰਾ ਸੰਸਾਰ ਹੀ ਕੁਮਲਾਇਆ ਹੋਇਆ ਹੈ, ਚਿਹਰਿਆਂ ਦੇ ਉੱਤੇ ਰੌਣਕ ਕਿੱਥੇ ਨਜ਼ਰ ਆ ਰਹੀ ਹੈ। ਪਰਮਾਤਮਾ ਤੋਂ ਬਿਨਾਂ ਸੰਸਾਰ ਕਮਲਾ ਗਿਆ ਹੈ। ਬਾਬਾ ਮੈਂ ਵਰ ਦੇ, ਮੈਂ ਹਰ ਵਾਰ ਭਾਵੈ, ਤਿਸ ਕੀ ਬਲਰਾਮ ਜੀਓ। ਹੁਣ ਦੂਸਰੇ ਬੰਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਵੀ ਗੁਰੂ ਅੱਗੇ ਤਰਲਾ ਕਰੀਏ। ਬਾਬਾ ਕੌਣ ਹੈ? ਗੁਰੂ। ਬਾਬਾ ਮੈਂ ਵਰ ਦੇ, ਮੈਂ ਹਰ ਵਰ ਭਾਵੈ, ਤਿਸ ਕੀ ਬਲਰਾਮ ਜੀਓ। ਇਹ ਸਤਿਗੁਰੂ ਜੀ ਸਾਡੇ 'ਤੇ ਕਿਰਪਾ ਕਰ, ਮੈਨੂੰ ਉਹ ਪਤੀ ਜਿਹੜਾ ਵਰ ਦੇ ਰੂਪ ਵਿੱਚ ਦੇ ਦੇ, ਮੈਨੂੰ ਉਹ ਪਤੀ ਉਹ ਵਰ ਦੇ ਰੂਪ ਵਿੱਚ ਭਾ ਜਾਵੇ, ਚੰਗਾ ਲੱਗਣ ਲੱਗ ਜਾਵੇ, ਅਤੇ ਮੈਂ ਉਹਦੀ ਬਣ ਜਾਵਾਂ, ਮੈਂ ਤੇਥੋਂ ਬਲਹਾਰ ਜਾਂਦਾ। ਹੇ ਸੱਚੇ ਪਾਤਸ਼ਾਹ, ਮੇਰੇ 'ਤੇ ਕਿਰਪਾ ਕਰ, ਮੈਨੂੰ ਉਹ ਪਤੀ ਜਿਹੜਾ ਪਰਮਾਤਮਾ ਆ ਨਾ, ਉਹ ਚੰਗਾ ਲੱਗਣ ਲੱਗ ਜਾਵੇ। ਆਹ ਪਦਾਰਥ ਦੁਨੀਆਂ 'ਤੇ ਮੈਨੂੰ ਬਹੁਤ ਚੰਗੀ ਲੱਗਦੀ ਹੈ, ਪਰ ਪਰਮਾਤਮਾ ਚੰਗਾ ਨਹੀਂ ਲੱਗਦਾ, ਉਹਦਾ ਹੁਕਮ ਮੈਨੂੰ ਚੰਗਾ ਨਹੀਂ ਲੱਗਦਾ। ਰੱਬ ਰਹਿਆ ਜੁਗ ਚਾਰ, ਤ੍ਰਿਭਵਨ ਬਾਣੀ, ਜਿਸ ਕੀ ਬਲਰਾਮ ਜੀਓ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਉਹ ਜਿਹੜਾ ਪਰਮਾਤਮਾ ਆ ਨਾ, ਉਹ ਚੰਗਾ ਸਾਨੂੰ ਲੱਗਣਾ ਚਾਹੀਦਾ, ਉਹਦੇ ਨਾਲ ਚਿੱਤ ਜੋੜੀਏ। ਉਹ ਕਿੱਥੇ ਹੈ? ਕਹਿੰਦੇ ਰੱਬ ਰਹਿਆ ਜੁਗ ਚਾਰ, ਚਾਰੇ ਯੁੱਗਾਂ ਦੇ ਵਿੱਚ ਰੱਬ ਰਹਿਆ ਭਰਪੂਰ ਹੈ, ਹਰ ਯੁੱਗ ਯੁੱਗ ਭਗਤ ਪਾਇਆ, ਉਹੀ ਸਾਰਾ ਕੁਝ ਪੈਦਾ ਕਰਨ ਵਾਲਾ ਹੈ। ਤ੍ਰਿਭਵਨ ਬਾਣੀ, ਤਿੰਨਾਂ ਲੋਕਾਂ ਦੇ ਵਿੱਚ ਕਹਿੰਦੇ ਉਹਦਾ ਹੁਕਮ ਚੱਲ ਰਿਹਾ। ਬਾਣੀ ਕੀ ਹੈ? ਹੁਕਮ, ਜਿਹੜੀ ਬਾਣੀ ਹੈ ਇਹ ਰੱਬੀ ਹੁਕਮ ਹੈ। ਤਿੰਨਾਂ ਲੋਕਾਂ ਦੇ ਵਿੱਚ ਉਹਦਾ ਹੁਕਮ ਕਰ ਚੱਲ ਰਿਹਾ ਮਹਾਰਾਜ ਕਹਿੰਦੇ, ਜਿਸ ਕੀ ਬਲਰਾਮ ਜੀ। ਅਤੇ ਉਹ ਜੀਵ ਇਸਤਰੀ ਫਿਰ ਉਹਦਾ ਬਣਨਾ ਚਾਹੁੰਦੀ ਹੈ। ਰੱਬ ਰਹਿਆ ਜੁਗ ਚਾਰ, ਤ੍ਰਿਭਵਨ ਬਾਣੀ, ਜਿਸ ਕੀ ਬਲਰਾਮ ਜੀ। ਇਸ ਤਰ੍ਹਾਂ ਕਹਿੰਦੇ ਫਿਰ ਤਿੰਨਾਂ ਲੋਕਾਂ ਦੇ ਵਿੱਚ ਉਹਦਾ ਹੁਕਮ, ਉਹਦਾ ਸ਼ਬਦ ਵਰਤ ਰਿਹਾ ਹੈ। ਤ੍ਰਿਭਵਨ ਕੰਤ ਰਵੈ ਸੁਹਾਗਨ, ਅਵਗਣਵੰਤੀ ਦੂਰੇ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਜਿਹੜਾ ਉਹ ਪਤੀ ਤਿੰਨਾਂ ਲੋਕਾਂ ਦੇ ਵਿੱਚ ਆ ਨਾ, ਤ੍ਰਿਭਵਨ ਕੰਤ ਤਿੰਨਾਂ ਲੋਕਾਂ ਦਾ ਮਾਲਕ ਹੈ, ਅਤੇ ਜਿਹੜੇ ਉਹਦੇ ਚਰਨਾਂ ਦੇ ਵਿੱਚ ਆ ਜਾਂਦੇ ਨੇ, ਸੁਹਾਗਣ
ਜੀਵ ਇਸਤਰੀ ਸੁਹਾਗਣ ਹੋ ਜਾਂਦੀ ਭਾਵ ਪਤੀ ਵਾਲੀ ਹੋ ਜਾਂਦੀ ਹੈ, ਪਰਮਾਤਮਾ ਨੂੰ ਫਿਰ ਉਹ ਚੰਗੀ ਲੱਗਦੀ ਹੈ। ਜੀਵ ਇਸਤਰੀ ਨੂੰ ਪਰਮਾਤਮਾ ਦਾ ਹੁਕਮ ਚੰਗਾ ਲੱਗਦਾ ਅਤੇ ਪਤੀ ਨੂੰ ਫਿਰ ਉਹ ਜੀਵ ਇਸਤਰੀਆਂ ਜਿਹੜੀਆਂ ਨੇ ਚੰਗੀਆਂ ਲੱਗਦੀਆਂ ਨੇ। ਅਵਗੁਣਵੰਤੀ ਦੂਰੇ, ਪਰ ਜਿਹੜੇ ਅਵਗੁਣਾਂ ਦੇ ਨਾਲ ਭਰੇ ਪਏ ਨੇ ਮਹਾਰਾਜ ਕਹਿੰਦੇ ਉਹ ਪਰਮਾਤਮਾ ਤੋਂ ਦੂਰ ਹੋ ਕੇ ਬੈਠੇ ਹੈ ਤੇ ਲਾਗੇ, ਪਰ ਫਿਰ ਵੀ ਦੂਰ ਆ ਕਿਉਂਕਿ ਅੰਦਰ ਭਰਮ ਦਾ ਪਰਦਾ ਪਿਆ ਹੋਇਆ, ਅੰਦਰ ਕੂੜ ਦੀ ਕੰਧ ਜਿਹੜੀ ਉਹ ਬਣੀ ਹੋਈ ਹੈ, ਕਿਵ ਸਚਿਆਰਾ ਹੋਈਏ। ਇਸੇ ਕਰਕੇ ਮਹਾਰਾਜ ਕਹਿੰਦੇ ਵੀ ਕੂੜ ਦੀ ਕੰਧ ਕਿੱਦਾਂ ਟੁੱਟੇ। ਤ੍ਰਿਭਵਨ ਕੰਤ ਰਵੈ ਸੁਹਾਗਣ, ਤਿੰਨਾਂ ਲੋਕਾਂ ਦਾ ਜਿਹੜਾ ਮਾਲਕ ਹੈ ਇਹ ਸੁਹਾਗਣ ਜੀਵ ਇਸਤਰੀ ਫਿਰ ਉਹਦੇ ਪਿਆਰ ਦੇ ਵਿੱਚ ਜੁੜ ਜਾਂਦੀ ਹੈ। ਅਵਗਣਵੰਤੀ ਦੂਰੇ, ਪਰ ਜਿਹੜੀ ਅਵਗਣਾਂ ਦੇ ਨਾਲ ਭਰੀ ਪਈ ਹੈ ਮਹਾਰਾਜ ਕਹਿੰਦੇ ਉਹ ਪਰਮਾਤਮਾ ਤੋਂ ਬਹੁਤ ਦੂਰ ਹੈ, ਉਹ ਪਰਮਾਤਮਾ ਦੇ ਗੁਣਾਂ ਦੀ ਕਦੀ ਸਾਰ ਨਹੀਂ ਜਾਣਦੀ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ। ਹੁਣ ਸਤਿਗੁਰੂ ਕਿਰਪਾ ਕਰਦੇ ਨੇ ਕਹਿੰਦੇ ਤੇ ਮਨੁੱਖ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਵੀ ਜਿਸ ਤਰ੍ਹਾਂ ਦੀ ਸਾਡੀ ਆਸਾ ਹੋਵੇ ਨਾ, ਅਸੀਂ ਜੋ ਮੰਗਾਂਗੇ ਉਹਦੇ ਦਰ ਤੋਂ ਉਹੀ ਸਾਨੂੰ ਮਿਲਦਾ, ਮਨਸਾ ਭਾਵ ਉਹੀ ਇੱਛਾ ਪੂਰੀ ਹੁੰਦੀ ਹੈ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ, ਕਹਿੰਦੇ ਉਹ ਤੇ ਹਰ ਜਗ੍ਹਾ ਭਰਪੂਰ ਹੈ, ਉਹ ਤਾਂ ਰਵ ਰਿਹਾ ਹੈ, ਪਰ ਜਿੱਦਾਂ ਦੀ ਅਸੀਂ ਆਸ ਰੱਖਾਂਗੇ ਉੱਦਾਂ ਦੀ ਸਾਨੂੰ ਦਾਤ ਮਿਲ ਜਾਂਦੀ ਹੈ। ਜੋ ਮੰਗ ਹੈ ਠਾਕੁਰ ਆਪਣੇ ਤੇ, ਜੇ ਪਰਮਾਤਮਾ ਨੂੰ ਮੰਗਾਂਗੇ ਪਰਮਾਤਮਾ ਮਿਲ ਜਾਂਦਾ ਹੈ, ਜੇ ਸੰਸਾਰ ਨੂੰ ਮੰਗਾਂਗੇ ਸੰਸਾਰ ਮਿਲ ਜਾਂਦਾ ਹੈ। ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮਹਿਲੇ ਵੇਸੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀ ਪਰਮਾਤਮਾ ਦੀ ਨਾਰ ਜੀਵ ਇਸਤਰੀ ਹੈ ਨਾ, ਉਹ ਸਦਾ ਸੁਹਾਗਣ ਹੁੰਦੀ ਹੈ, ਉਹ ਕਦੀ ਫਿਰ ਰੰਡੀ ਨਹੀਂ ਹੁੰਦੀ, ਭਾਵ ਆਪਣੇ ਪਤੀ ਤੋਂ ਬਿਨਾਂ ਨਹੀਂ ਹੁੰਦੀ, ਸੁਹਾਗਣ ਰਹਿੰਦੀ ਹੈ। ਰਾਂਡ ਨਾ ਮੈਲੇ ਵੇਸੇ, ਉਹਦਾ ਵੇਸ ਜਿਹੜਾ ਹੈ ਉਹ ਵੀ ਕਦੀ ਮੈਲਾ ਨਹੀਂ ਹੁੰਦਾ, ਅੱਖਾਂ ਜਿਹੜੀਆਂ ਨੇ ਉਹ ਸ਼ੁੱਧ ਰਹਿੰਦੀਆਂ ਨੇ, ਸਰੀਰ ਸਾਰਾ ਹੀ ਸ਼ੁੱਧ ਰਹਿੰਦਾ। ਜਦੋਂ ਮਨ ਸੁਰਤ ਅੰਦਰੋਂ ਸ਼ੁੱਧ ਹੋ ਗਈ, ਅੰਦਰੋਂ ਮਨ ਮੈਲਾ ਸਾਰਾ ਕੁਝ ਮੈਲਾ ਹੈ, ਜਿੱਦਣ ਮਨ ਸੁਰਤ ਸ਼ਬਦ ਨਾਲ ਜੁੜ ਗਈ ਤੇ ਸਾਰਾ ਕੁਝ ਪਵਿੱਤਰ ਹੋ ਗਿਆ। ਨਾਨਕ ਮੈਂ ਵਰ ਸਾਚਾ ਪਹਾਵੈ ਜੁਗ ਜੁਗ ਪ੍ਰੀਤਮ ਤੈਸੇ। ਹੇ ਨਾਨਕ, ਸਤਿਗੁਰੂ ਕਿਰਪਾ ਕਰਦੇ ਨੇ, ਮੈਂ ਵਰ ਸਾਚਾ ਭਾਵੈ, ਉਹ ਪਰਮਾਤਮਾ ਵਰ ਦੇ ਰੂਪ ਵਿੱਚ ਮੈਨੂੰ ਪਾਉਂਦਾ ਹੈ, ਜੁਗ ਜੁਗ ਪ੍ਰੀਤਮ ਤੈਸੇ, ਜਿਹੜਾ ਹਰ ਯੁੱਗ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਹੈ, ਕਦੀ ਵੀ ਉਹ ਖਤਮ ਨਹੀਂ ਹੁੰਦਾ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਬਾਬਾ ਲਗਨ ਗਣਾਏ ਹਮ ਪੀ ਵੰਜਾ ਸਾਹੁ ਰਹਿ ਬਲਰਾਮ ਜੀਓ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਹੇ ਬਾਬਾ ਹੇ ਗੁਰੂ ਸਾਡੇ ਤੇ ਕਿਰਪਾ ਕਰ। ਇਹ ਸਤਿਗੁਰੂ ਸਾਨੂੰ ਸਿਖਾ ਰਹੇ ਆ ਵੀ ਕਿੱਦਾਂ ਅਸੀਂ ਦਾਤਾਂ ਲੈਣੀਆਂ ਉਹਦੇ ਦਰ ਤੋਂ, ਕਿਵੇਂ ਤਰਲਾ ਕਰਨਾ। ਬਾਬਾ ਲਗਨ ਗਣਾਏ, ਐਸਾ ਮਹੂਰਤ ਕੱਢ, ਐਸਾ ਲਗਨ ਰੱਖ, ਐਸਾ ਸਮਾਂ ਬਣਾ ਵੀ ਮੈਂ ਉਹਦੇ ਨਾਲ ਮਿਲ ਜਾਵਾਂ, ਕਿਤੇ ਮੇਰਾ ਵੀ ਉਹਦੇ ਨਾਲ ਮਿਲਾਪ ਹੋ ਜਾਵੇ ਜਿੱਥੋਂ ਮੈਂ ਟੁੱਟੀ ਹੋਈ ਹਾਂ, ਪਰਮਾਤਮਾ ਦੇ ਨਾਲ ਮੇਰਾ ਮਿਲਾਪ ਹੋ ਜਾਵੇ, ਸਹੁਰੇ ਘਰ ਦੇ ਵਿੱਚ ਮੈਂ ਵੀ ਪ੍ਰਵਾਨ ਹੋ ਜਾਵਾਂ। ਸਾਹਾ ਹੁਕਮ ਰਜਾਏ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਇਹ ਜਿਹੜਾ ਹੁਕਮ ਹੈ ਸਾਹੇ ਦੇ ਰੂਪ ਵਿੱਚ ਵਰਤਦਾ ਹੈ, ਸੰਯੋਗ ਵਿਯੋਗ ਦੋਹੇ ਕਾਰ ਚਲਾਵੇ, ਸੰਯੋਗ ਤੇ ਵਿਯੋਗ ਇਹ ਉਹਦੀ ਕਾਰ ਚੱਲ ਰਹੀ ਹੈ, ਉਹਦੇ ਹੁਕਮ ਦੇ ਵਿੱਚ ਹੀ ਸੰਯੋਗ ਹੈ, ਉਹਦੇ ਹੁਕਮ ਦੇ ਵਿੱਚ ਹੀ ਵਿਯੋਗ ਹੈ। ਜੇ ਮਿਲਾਪ ਹੈ ਉਹ ਵੀ ਹੁਕਮ ਦੇ ਵਿੱਚ ਹੈ, ਅਤੇ ਜੇ ਵਿਛੋੜਾ ਹੈ ਉਹ ਵੀ ਹੁਕਮ ਦੇ ਵਿੱਚ ਹੈ, ਪਰ ਉਹਦੇ ਵਿੱਚ ਜਿਹੜੇ ਸਾਡੇ ਕਰਮ ਨੇ ਕਿਰਤ ਕਰਮ ਕੇ ਵਿਛੜੇ, ਉਹ ਜਿਹੜੇ ਕਰਮ ਨੇ ਉਹ ਕਿੱਦਾਂ ਦੇ ਕਰਨੇ ਆ, ਉਹਦੇ ਬਾਰੇ ਸਤਿਗੁਰੂ ਸਾਨੂੰ ਪਹਿਲਾਂ ਸਮਝਾ ਚੁੱਕੇ ਆ ਵੀ ਜਿਸ ਤਰ੍ਹਾਂ ਦੀ ਇੱਛਾ ਰੱਖਦੇ ਹਾਂ, ਜਿਹੋ ਜਿਹੇ ਕਰਮ ਕਰਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਿਉਂਕਿ ਧਰਮ ਖੰਡ ਦੇ ਵਿੱਚ ਕਰਮਾਂ ਦਾ ਹਿਸਾਬ ਹੁੰਦਾ, ਕਰਮੀ ਕਰਮੀ ਹੋਏ ਵਿਚਾਰ।

ਕਿਰਤ ਪਾਇਆ, ਕਰਤੇ ਕਰ ਪਾਇਆ। ਕਈ ਕਹਿੰਦੇ ਨੇ ਜੀ ਹੁਕਮ 'ਚ ਹੋ ਰਿਹਾ, ਮਹਾਰਾਜ ਕਹਿੰਦੇ ਬੀਜਣਾ ਵੀ ਤਾਂ ਹੁਕਮ 'ਚ ਹੈ। ਜਦੋਂ ਨਾਮ ਜਪਣਾ ਕਹਿੰਦਾ ਹੁਕਮ ਨਹੀਂ ਹੋਇਆ ਨਾਮ ਜਪਣ ਦਾ, ਹਜੇ ਨਸ਼ਾ ਛੱਡਣਾ ਹਜੇ ਹੁਕਮ ਨਹੀਂ ਹੋਇਆ, ਬਾਕੀ ਸਾਰੇ ਕੰਮ ਕਰੀ ਜਾਂਦਾ। ਜਦੋਂ ਪਰਮੇਸ਼ਰ ਦੀ ਗੱਲ ਆਉਂਦੀ ਉੱਥੇ ਹੁਕਮ ਉਡੀਕੀ ਜਾਂਦਾ ਹੈ। ਮਹਾਰਾਜ ਕਹਿੰਦੇ ਹੁਕਮ ਹੋਇਆ ਤੇ ਤੂੰ ਜੰਮਿਆ, ਹੁਕਮ ਹੋਇਆ ਤੇ ਸੰਸਾਰ ਵਿੱਚ ਆਇਆ, ਤੇ ਹੁਕਮ ਨੂੰ ਮਨ ਹੁਣ ਨਾਮ ਜਪ। ਕਿਰਤ ਪਿਆ ਕਰਤਾ ਕਰ ਪਾਇਆ, ਮੇਟ ਨਾ ਸਕੈ ਕੋਈ, ਕਹਿੰਦੇ ਇਹਨੂੰ ਕੋਈ ਮਿਟਾ ਨਹੀਂ ਸਕਦਾ। ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਹੀ ਸਾਰਾ ਸੰਸਾਰ ਜਿਹੜਾ ਚੱਲ ਰਿਹਾ ਹੈ। ਜਾਂਜੀ ਨਾਉ ਨਰਹ ਨਹਿ ਕੇਵਲ ਰਵ ਰਹਿਆ ਤਹਿ ਲੋਈ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਪਤੀ ਹੈ ਉਹ ਲਾੜਾ ਬਣ ਕੇ ਫਿਰ ਆਉਂਦਾ ਹੈ ਜਦੋਂ ਉਹਦੇ ਚਰਨਾਂ ਦੇ ਨਾਲ ਜੁੜ ਜਾਵਾਂਗੇ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵਾਂਗੇ। ਨਰਹ ਨਹਿ ਕੇਵਲ ਤੋਂ ਭਾਵ ਹੈ ਉਹ ਸੰਸਾਰ ਦੇ ਵਿੱਚ ਰਵ ਰਿਹਾ, ਭਰਪੂਰ ਹੈ ਤਿੰਨਾਂ ਲੋਕਾਂ ਦੇ ਵਿੱਚ, ਪਰ ਫਿਰ ਵੀ ਉਹ ਮਨੁੱਖਾ ਜੀਵਨ ਤੋਂ ਰਹਿਤ ਹੈ, ਮਨੁੱਖ ਦੀ ਪਕੜ ਤੋਂ ਰਹਿਤ ਹੈ, ਮਾਇਆ ਦੀ ਪਕੜ ਤੋਂ ਰਹਿਤ ਹੈ ਨਹਿ ਕੇਵਲ। ਤੇ ਜਾਂਜੀ ਬਣ ਕੇ ਲਾੜਾ ਬਣ ਕੇ ਉਹੀ ਇੱਕ ਦਿਨ ਜੀਵ ਇਸਤਰੀ ਨੂੰ ਵਿਆਹੁਣ ਵਾਸਤੇ ਆਉਂਦਾ। ਸੁਰਤ ਮੰਡਲ ਦੇ ਵਿੱਚ ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟਿਆ। ਮਾਏ ਨਿਰਾਸੀ ਰੋਏ ਵਿਛੁੰਨੀ ਬਾਲੀ ਬਲ ਹੇਤੇ। ਇਸ ਤਰ੍ਹਾਂ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਨਾ, ਜਦੋਂ ਸੁਰਤ ਵਿਕਾਰਾਂ ਤੋਂ ਉੱਪਰ ਉੱਠਦੀ ਹੈ ਤੇ ਵਿਕਾਰ ਉਹਨੂੰ ਖਿੱਚਦੇ ਆ, ਮਾਇਆ ਉਹਨੂੰ ਖਿੱਚਦੀ ਹੈ, ਵਾਰ ਵਾਰ ਪਕੜ ਕਰਦੀ ਹੈ। ਇਹ ਤਾਂ ਰਾਹ ਪੱਤ ਪੌੜੀਆਂ ਚੜੀਏ ਹੋਏ ਕੀ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਇਹ ਕਵਗਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਜਦੋਂ ਇਸ ਘਾਟੀ ਤੇ ਜੀਵ ਚੜ੍ਹਦਾ ਨਾ ਸੁਰਤ ਮੰਡਲ ਦੇ ਰੂਪ ਵਿੱਚ, ਤੇ ਮਾਇਆ ਜਿਹੜੀ ਆ ਜਿਵੇਂ ਮਾਂ ਧੀ ਨੂੰ ਗੱਲ ਆਉਂਦੀ ਹੈ ਵੀ ਇਹਨੇ ਹੁਣ ਸਹੁਰੇ ਘਰ 'ਚ ਚਲੇ ਜਾਣਾ, ਹੁਣ ਮਿਲਾਪ ਨਹੀਂ ਹੋਣਾ ਦੁਬਾਰਾ, ਇਸ ਤਰ੍ਹਾਂ ਕਹਿੰਦੇ ਮਾਇਆ ਹੁਣ ਨਿਰਾਸ਼ ਹੋ ਗਈ ਹੈ, ਆਸ ਤੋਂ ਰਹਿਤ ਨਿਰਾਸੀ ਮਾਇਆ ਨਿਰਾਸ਼ ਹੋ ਕੇ ਰੋਏ ਰੋਂਦੀ ਆ ਵਿਛੁੰਨੀ ਵਿਛੜਨਾ ਨਾ। ਬਾਲੀ ਬਲ ਹੈ ਹੇਤੇ, ਜਿਵੇਂ ਪੁੱਤਰ ਤੇ ਧੀ ਤੋਂ ਕੋਈ ਵਿਛੜਦਾ ਹੈ ਤੇ ਵਿਛੋੜਾ ਪੈਂਦਾ, ਇਸੇ ਤਰ੍ਹਾਂ ਮਾਇਆ ਹੁਣ ਧਾਹਾਂ ਮਾਰਦੀ ਹੈ ਵੀ ਇਹ ਜੀਵ ਨੇ ਮੇਰੀ ਪਕੜ ਤੋਂ ਬਾਹਰ ਹੋ ਜਾਣਾ, ਇਹ ਜੀਵ ਜਿਹੜਾ ਪਕੜ ਤੋਂ ਬਾਹਰ ਚਲੇ ਜਾਣਾ। ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਇਹ ਨਾਨਕ ਸਾਚ ਸ਼ਬਦ, ਇਹ ਬਖਸ਼ਿਸ਼ ਕਿੱਦਾਂ ਹੋਈ ਹੈ, ਜਦੋਂ ਸਾਨੂੰ ਸੱਚ ਰੂਪੀ ਸ਼ਬਦ ਮਿਲਿਆ, ਗੁਰੂ ਦੀ ਕਿਰਪਾ ਪ੍ਰਾਪਤ ਹੋ ਗਈ, ਤੇ ਸੁੱਖ ਮਹਿਲੀ ਹੁਣ ਇਸੇ ਘਰ ਦੇ ਵਿੱਚ ਜਿੱਥੇ ਦੁੱਖ ਹੀ ਦੁੱਖ ਸੀ, ਕਲੇਸ਼ ਹੀ ਕਲੇਸ਼ ਸੀ, ਹੁਣ ਇਸ ਘਰ ਦੇ ਵਿੱਚ ਸੁੱਖ ਆ ਗਿਆ। ਨਿਜ ਘਰ ਮਹਿਲ ਪਾਵੋ ਸੁੱਖ ਸਹਿਜੇ ਬਹੁ ਨਾ ਹੋਈ ਗੋ ਫੇਰਾ। ਗੁਰਚਰਨੀ ਪ੍ਰਭ ਚੇਤੇ, ਹੁਣ ਗੁਰੂ ਦੇ ਚਰਨਾਂ ਦੇ ਵਿੱਚ ਹੋਇਆ ਕਿੱਦਾਂ, ਕਹਿੰਦੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੋੜਿਆ ਉਦੋਂ ਇਹ ਸੰਭਵ ਹੋ ਗਿਆ, ਮਾਇਆ ਤੋਂ ਰਹਿਤ ਹੋ ਗਿਆ। ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ। ਹੁਣ ਸਤਿਗੁਰੂ ਅਖੀਰਲੇ ਬੰਦ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਜੀਵ ਇਸਤਰੀ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਬਾਬਲ ਨੇ, ਉਸ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਸਾਨੂੰ ਮਾਇਆ ਤੋਂ ਬਹੁਤ ਦੂਰ ਕਰ ਦਿੱਤਾ, ਉੱਥੇ ਚਲੇ ਗਏ ਹੁਣ ਜਿੱਥੇ ਮਾਇਆ ਦੀ ਪਕੜ ਨਹੀਂ, ਜਿੱਥੋਂ ਤੱਕ ਮਾਇਆ ਦੀ ਪਹੁੰਚ ਨਹੀਂ, ਭਾਵ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗ ਤੇ ਵਪਾਈਏ। ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ, ਹੁਣ ਪੇਕੇ ਘਰ ਦੇ ਵਿੱਚ ਦੁਬਾਰਾ ਇਹਦਾ ਆਉਣ ਜਾਣ ਨਹੀਂ ਹੁੰਦਾ, ਹੁਣ ਅੱਖਾਂ ਕੰਨ ਸਾਰਾ ਸਰੀਰ ਜਿਹੜਾ ਪਵਿੱਤਰ ਹੋ ਗਿਆ, ਕਹਿੰਦੇ ਹੁਣ ਜਨਮ ਅਤੇ ਮਰਨ ਤੋਂ ਰਹਿਤ ਹੋ ਗਈ ਹੈ, ਹੁਣ ਵਿਕਾਰਾਂ ਦੀ ਅੱਗ ਇਹਦੇ ਵਿੱਚ ਸੜਨ ਤੋਂ ਰਹਿਤ ਹੋ ਗਈ ਹੈ। ਕਿਉਂ? ਕਿਉਂਕਿ ਸ਼ਬਦ ਨੇ ਇਹਨੂੰ ਆਪਣੇ ਅੰਕ ਦੇ ਵਿੱਚ ਸਮਾ ਲਿਆ, ਪਰਮਾਤਮਾ ਦੀ ਗੋਦ ਦੇ ਵਿੱਚ ਇਹ ਬਹਿ ਗਈ ਹੈ। ਬਾਬਲ ਦਿੱਤੜੀ ਦੂਰ ਦੂਰ ਕਰ ਦਿੱਤੀ, ਮਾਇਆ ਤੋਂ ਵੱਖ ਕਰ ਦਿੱਤੀ ਹੈ। ਰਹਿਸੀ ਵੇਖ ਹਦੂਰ ਪਿਰ ਰਾਬੀ ਘਰ ਸੋਹੀਐ ਬਲਰਾਮ ਜੀਓ। ਇਸ ਤਰ੍ਹਾਂ ਕਹਿੰਦੇ ਹੁਣ ਆਪਣੇ ਘਰ ਦੇ ਵਿੱਚ ਇਹ ਪ੍ਰਸੰਨ ਰਹਿੰਦੀ ਹੈ, ਰਹਿਸੀ ਹੁੰਦਾ ਪ੍ਰਸੰਨ ਹੋਣਾ, ਆਨੰਦਿਤ ਹੋਣਾ। ਰਹਿਸੀ ਵੇਖ ਕੇ ਹਦੂਰ, ਪਰਮਾਤਮਾ ਨੂੰ ਹਦੂਰ ਵੇਖ ਕੇ ਹਰ ਵੇਲੇ ਪ੍ਰਸੰਨ ਰਹਿੰਦੀ ਜੀਵ ਇਸਤਰੀ, ਸੁਰਤ ਕਰਕੇ ਆਨੰਦਿਤ ਹੁੰਦੀ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਯੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੈ ਮਨ ਮਾਹ। ਹੁਣ ਇੱਥੇ ਤਾਂ ਕਹਿੰਦੇ ਆਨੰਦ ਹੀ ਆਨੰਦ ਹੈ। ਰਹਿਸੀ ਵੇਖ ਹਦੂਰ ਫਿਰ ਰਾਵੀ, ਹੁਣ ਆਪਣੇ ਪਤੀ ਨੂੰ ਸਦਾ ਯਾਦ ਕਰਦੀ ਹੈ ਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਇੱਕਮਿਕ ਹੋ ਗਈ ਹੈ। ਘਰ ਸੋਹੀ ਹੈ, ਹੁਣ ਇਸ ਘਰ ਦੇ ਵਿੱਚ ਕਹਿੰਦੇ ਹਰ ਵੇਲੇ ਸੋਭਾ ਪਾਉਂਦੀ ਹੈ, ਇਹਦਾ ਘਰ ਸੋਹਣਾ ਬਣ ਗਿਆ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ।

ਕਮਜ਼ੋਰੀ ਮਤ ਪੂਰੀ ਪ੍ਰਧਾਨੇ। ਕਹਿੰਦੇ ਉਸ ਸਤਿਗੁਰੂ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਸੱਚੇ ਪਿਰ ਲੋੜੀ। ਜਦੋਂ ਇਹ ਜੀਵ ਇਸਤਰੀ ਜੁੜਦੀ ਪਤਾ ਕਦੋਂ ਹੈ, ਜਦੋਂ ਉਹਨੇ ਲੋੜੀ, ਉਹਨੂੰ ਪਤਾ ਲੱਗਾ ਵੀ ਮੈਨੂੰ ਹੁਣ ਇਹਦੀ ਲੋੜ ਹੈ। ਪਰਮਾਤਮਾ ਦੇਖੋ ਆਪ ਸਾਨੂੰ ਜੋੜਦਾ ਹੈ ਜੀ। ਜੇ ਗੁਣ ਹੋਵੇ ਗੰਠੜੀਆ ਮਿਲੇਗਾ ਸੋਈ। ਕਹਿੰਦੇ ਗੁਣ ਹੋਣਗੇ ਤੇ ਆਪੇ ਹੀ ਮਿਲ ਲੈਂਦਾ, ਤੈਨੂੰ ਉਹਦੇ ਮਗਰ ਭੱਜਣ ਦੀ ਲੋੜ ਨਹੀਂ, ਤੂੰ ਆਪਣੇ ਅੰਦਰ ਗੁਣ ਲੈ ਕੇ ਆ। ਪਰਮਾਤਮਾ ਦੇ ਮਗਰ ਭੱਜਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ, ਉਹਨੂੰ ਪਕੜਨਾ ਤੇਰੇ ਵੱਸ ਦੀ ਗੱਲ ਨਹੀਂ, ਤੂੰ ਆਪਣੇ ਅੰਦਰ ਕਹਿੰਦੇ ਗੁਣ ਲੈ ਕੇ ਆ, ਪਰਮਾਤਮਾ ਨੇ ਤੈਨੂੰ ਆਪੇ ਅੱਗੇ ਹੋ ਕੇ ਮਿਲਣਾ। ਸੱਚੇ ਪਿਰ ਲੋੜੀ, ਉਹ ਆਪੇ ਲੋੜ ਲੈਂਦਾ, ਲੋੜਿੰਦਰਾ ਉਹ ਆਪੇ ਲੋੜ ਲੈਂਦਾ ਨਾ, ਲੱਭ ਲੈਂਦਾ। ਪ੍ਰੀਤਮ ਜੋੜੀ, ਉਹ ਆਪਣੇ ਨਾਲ ਫਿਰ ਜੋੜ ਲੈਂਦਾ। ਮਤ ਪੂਰੀ ਪ੍ਰਧਾਨੇ, ਉਸ ਜੀਵ ਇਸਤਰੀ ਦੀ ਫਿਰ ਜਿਹੜੀ ਮਤ ਹੁੰਦੀ ਆ ਨਾ, ਪ੍ਰਧਾਨੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੈ ਪਾਵੈ ਦਰਗਹਿ ਮਾਨ, ਦਰਗਾਹ ਦੇ ਵਿੱਚ ਮਾਨ ਮਿਲਦਾ। ਹੁਣ ਸੰਸਾਰ ਵਿੱਚ ਤੇ ਬੜੇ ਨੇ ਜਿਹੜੀ ਮਤ ਦਾ ਮਾਨ ਕਰਦੇ ਆ, ਪਰ ਅਸਲ ਉੱਤਮ ਮਤ ਇੱਥੇ ਪ੍ਰਾਪਤ ਹੁੰਦੀ ਹੈ। ਸੰਜੋਗੀ ਮੇਲਾ ਥਾਨ ਸਹੇਲਾ ਗੁਣਵੰਤੀ ਗੁਰ ਗਿਆਨੇ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਹ ਸੰਜੋਗੀ ਮੇਲਾ ਸੰਜੋਗ ਹੋਇਆ, ਇਹ ਮੇਲ ਹੋਇਆ, ਥਾਨ ਸਹੇਲਾ, ਅਤੇ ਇਹ ਥਾਂ ਜਿਹੜਾ ਸੀ ਸੁੰਦਰ ਬਣ ਗਿਆ, ਆਨੰਦਿਤ ਹੋ ਗਿਆ, ਸਹੇਲਾ ਹੋ ਗਿਆ, ਗੁਣਵੰਤੀ ਗੁਰ ਗਿਆਨੇ। ਹੁਣ ਇਹ ਗੁਣਾਂ ਵਾਲੀ ਹੋ ਗਈ ਹੈ, ਗੁਣਵੰਤੀ, ਇੱਕ ਅਵਗੁਣਵੰਤੀ ਹੈ, ਇੱਕ ਗੁਣਾਂ ਵਾਲੀ ਜੀਵ ਇਸਤਰੀ ਹੈ। ਗੁਰ ਗਿਆਨੇ, ਗੁਰੂ ਦੇ ਗਿਆਨ ਦੇ ਨਾਲ ਇਹਦੇ ਅੰਦਰ ਗੁਣ ਆ ਗਏ ਆ। ਸਤ ਸੰਤੋਖ ਸਦਾ ਸੱਚ ਪੱਲੈ, ਸੱਚ ਬੋਲੈ ਪਿਰ ਭਾਏ, ਸੱਚ ਵਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ। ਹੁਣ ਜਦੋਂ ਜੀਵਨ ਦੇ ਵਿੱਚ ਗੁਣ ਆ ਗਏ, ਮਹਾਰਾਜ ਜੀ ਨੇ ਪਹਿਲਾ ਕੰਮ ਹੀ ਇਹ ਆਖਿਆ ਸੀ ਹਰਦਿਆਲ ਪੰਡਿਤ ਨੂੰ, ਕਹਿੰਦੇ ਜੇ ਗੁਣ ਨਹੀਂ ਤੇ ਧਰਮ ਕਾਹਦਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵਰ। ਹੁਣ ਕਹਿੰਦੇ ਐਸੇ ਗੁਣ ਪ੍ਰਗਟ ਹੋ ਗਏ, ਸਤ ਸੰਤੋਖ, ਸਤ ਸੰਤੋਖ ਕਰ ਭਾਓ ਕੁੜਮ ਕੜਮਾਈ ਆਇਆ ਬਲਰਾਮ ਜੀ। ਸਤ ਸੰਤੋਖ ਸਦਾ ਸੱਚ ਪੱਲੈ, ਕਹਿੰਦੇ ਹੁਣ ਸੱਤ ਆ ਗਿਆ, ਹੁਣ ਸੰਤੋਖੀ ਹੋ ਗਿਆ, ਸੱਚ ਸਦਾ ਪੱਲੇ ਵਿੱਚ ਵੱਜ ਗਿਆ। ਸੱਚ ਬੋਲੈ ਪਿਰ ਭਾਏ, ਕਹਿੰਦੇ ਹੁਣ ਸੱਚ ਬੋਲਦੀ ਹੈ ਜੀਵ ਇਸਤਰੀ, ਭਾਵ ਹਰ ਵੇਲੇ ਮਨ ਸੱਚਾ ਮੁੱਖ ਸੱਚਾ ਸੋਏ, ਅਵਰ ਨਾ ਪੇਖੈ ਇਹ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿੰਦੇ ਇਸ ਤਰ੍ਹਾਂ ਦਾ ਹੁਣ ਜੀਵਨ ਬਣ ਗਿਆ, ਫਿਰ ਭਾਏ ਆਪਣੇ ਪਤੀ ਨੂੰ ਭਾ ਜਾਂਦੀ ਹੈ, ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤਿ ਅੰਕ ਸਮਾਏ। ਇਹ ਨਾਨਕ ਸਤਿਗੁਰੂ ਦੀ ਕਿਰਪਾ ਕਰਦੇ ਨੇ, ਵਿਛੜ ਨਾ ਦੁੱਖ ਪਾਏ। ਜਿਹੜਾ ਨਾਂ ਹੈ ਇਹ ਦਿਲੀ ਦੀਪਕ ਹੈ, ਵਿਛੜ ਦੇ ਨਾਲ ਵੀ ਤੇ ਦੁੱਖ ਦੇ ਨਾਲ ਵੀ, ਨਾ ਵਿਛੜਦਾ ਹੈ ਨਾ ਦੁੱਖ ਪਾਉਂਦਾ ਹੈ। ਵਿਛੜ ਨਾ ਦੁੱਖ ਪਾਏ, ਨਾ ਇਹ ਦੁਖੀ ਹੁੰਦਾ ਜੀਵ ਹੁਣ, ਤੇ ਨਾ ਹੀ ਇਹ ਵਿਛੜਦਾ ਹੈ, ਗੁਰਮਤਿ ਅੰਕ ਸਮਾਏ। ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਤ ਲੈ ਕੇ ਅੰਕ ਸਮਾਏ, ਪਰਮਾਤਮਾ ਦੀ ਗੋਦ ਦੇ ਵਿੱਚ ਸਮਾ ਜਾਂਦਾ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਇਹ ਕਿਰਪਾ ਬਖਸ਼ਿਸ਼ ਕਰ ਰਹੇ ਨੇ, ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਬਹੁਤ ਬਹੁਤ ਧੰਨਵਾਦ। ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ, ਉਪਰੰਤ ਅਰਦਾਸ ਬੇਨਤੀ ਹੋਵੇਗੀ। ਸਤਨਾਮ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਓ ਅਨਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ।

ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜੀ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀ ਆ ਪੰਚ ਦੂ ਤੁਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਓ ਸਗਲ ਮਨੋ

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਰਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ।

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ

ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ, ਬੜੀ ਸੋਹਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ, ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਕਾਰਨ ਖੰਡਾ ਜਾ ਕੈ ਹੱਥ ਮੈਂ ਕਲਗੀ ਸੁਹ ਹੈ ਸੋ ਹਮਰੀ ਰਛਿਆ ਕਰੇ ਗੁਰ ਕਲਗੀ ਤਰ ਜਗਦੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

हम सार न जाना तेरी राम सो कहो टल गुर सेवी है एहन सहज स।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ।

ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅੰਧ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਜਿਬ ਖਾਨਾ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ।

ਸੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਲ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ

ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ।

ਪਾਇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾ

ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ।

ਗੁਣਗਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬਾਨ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

वाहिगुरु वाहिगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ,
1: ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਗਲ ਦੁਆਰ ਕੋ ਛਾੜ ਕੇ ਗਹਿਓ ਦੁਆਰ ਉਦਵਾ ਵਾਹਿ ਗਏ ਕੀ ਰਾਜਾ ਗੋਬਿੰਦ ਦਾਸ ਤੁਹਾਰ, ਸਤਿਗੁਰ ਆਇਓ ਸ਼ਰਨ ਤੁਹਾਰ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ ਤਿੰਨੇ ਤਾਪ ਨਿਵਾਰਨ ਹਾਰ, ਦੁਖਾਂਤਾ ਸੁਖ ਰਾਸ ਤਾਕੋ ਵਿਘਨ ਕੋ ਲਾਗੀ, ਜਬ ਕੀ ਪ੍ਰਭ ਆਗੇ ਅਰਦਾਸ। ਸ਼ਲੋਕ ਮਹੱਲਾ ਪੰਜ, ਤੇਰਾ ਕੀਤਾ ਜਾਤੋ ਮੈਨੂੰ ਜੋਗ ਕਿਤੋ, ਮੈਂ ਨਿਰਗੁਣ ਹਾਰੇ ਕੋ ਗੁਣ ਆਪੇ ਤਰਸ ਪਿਓ, ਤਰਸ ਪਿਆ ਮੈਂ ਰਾਮਤ ਹੋ, ਸਤਿਗੁਰ ਸਰਜਣ ਮੇਲੇ ਨਾਨਕ ਨਾਮ ਮਿਲੇ ਤਾਂ ਜੀ, ਤਨ ਮਨ ਦੀਵੇ ਹਰੇ ਨਾਨਕ ਨਾਮ ਮਿਲੇ ਤਾਂ ਜੀ, ਤਨ ਮਨ ਦੀਵੇ ਹਰੇ, ਭੱਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਣੇ, ਭੱਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਣੇ, ਕੰਨ ਹਰ ਬੂੰਦ ਬਸੋ ਰੋਮਾ ਕੁਸਮ ਬਸੰਤ ਗੰਤ ਨਾਇਆ, ਕੰਨ ਹਰ ਬੂੰਦ ਬਸੋ ਰੋਮਾ ਕੁਸਮ ਬਸੰਤ ਗੰਤ ਨਾਇਆ, ਰਵ ਸਤ ਕਿਰਨ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵ, ਰਵ ਸਤ ਕਿਰਨ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਕਾ ਭਲ ਉਨੇ ਜੋ ਗਾਵ, ਰੁਦਰ ਗਿਆਨ ਧਿਆਨ ਸਤਿਗੁਰ ਕੇ ਕਬ ਜਨ ਭਲ ਉਨੇ ਜੋ ਗਾਵ, ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ, ਭੱਲੇ ਅਮਰਦਾਸ ਗੁਣ ਤੇ ਤੇਰੀ ਉਪਮਾ ਤੋਹੇ ਬਣਿਆ, ਤੇਰੀ ਉਪਮਾ ਤੋਹੇ ਬਣਿਆ। ਧੰਨ ਧੰਨ ਰਾਮਦਾਸ ਸਿਰਿਆ ਤਨੇ ਸਵਾਰ, ਪੂਰੀ ਹੋਈ ਕਰਾਮ ਆਪ ਸਿਰਜਣ ਹਾਰੇ ਧਾਰੇ, ਸਿੱਖੀ ਅਤੇ ਸੰਗ ਪਾਰ ਰਮ ਕਰ ਨਮਸਕਾਰ, ਅਟਲ ਅਥਾ ਅਤੋਲ ਤੇਰਾ ਅੰਤ ਨਾ ਪਾਰਿਆ ਵਾਰ, ਜਿਨੀ ਤੂੰ ਸੇਵਿਆ ਭਾਉ ਕਰ ਸਿੱਤ ਦਾਰ ਉਤਾਰ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਮਾਰ, ਧੰਨ ਸਤੇਰਾ ਥਾਨ ਸਚ ਤੇਰਾ ਪੈਸਕਾਰ, ਨਾਨਕ ਤੂੰ ਲਹਿਣ ਤੂੰ ਗੁਰ ਅਮਰ ਤੂੰ ਵਿਚਾਰ, ਗੁੜ ਠਾਤਾ ਮਨ ਸੁਧਾਰ, ਚਾਰੇ ਜਾਗੇ ਪਹੁੰਚਾਇਣ ਆਪੇ ਹੋਆ, ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪੇ ਪੱਟੀ ਕਲਮਿਆ ਆਪ ਲਿਖਣ ਹਾਰਿਆ, ਸਭ ਉਮਤ ਆਵਣ ਜਾਵਣ ਆਪੇ ਹੀ ਨਵਾਂ ਨਰੋਆ, ਤਖ਼ਤ ਬੈਠਾ ਅਰਜਨ ਸਤਿਗੁਰ ਕਾ ਖਿਵਿਚ ਲੋ, ਉਹ ਗਵਾਨ ਤੇ ਆਤ ਚੌ ਚੱਕੀ ਕੀਨੀ, ਜਿਨੇ ਗੁਰੂ ਨਾ ਸੇਵੇ ਮਨ ਮੁੱਖਾਂ ਪਿਆ ਮੋ, ਦੋਣੀ ਚੌਣੀ ਕਰਾਮਾ ਸੱਚੇ ਕਾ ਸੱਚਾ ਢੋ, ਦੋਣੀ ਚੌਣੀ ਕਰਾਮਾ ਸੱਚੇ ਕਾ ਸੱਚਾ ਢੋ, ਚਾਰੇ ਜਾਗੇ ਚੌਣੀ ਪੰਚਾਇਣ ਆਪੇ ਹੋ, ਚਾਰੇ ਜਾਗੇ ਚੌਣੀ ਪੰਚਾਇਣ ਆਪੇ ਹੋ, ਚਾਚਰੀ ਸ਼ਾਨ ਗੋਬਿੰਦ
1: ਅਪਾਰੇ ਹਰੀ ਕਰੀ ਨਾਮੇ ਅਕਾਮੀ,
0: ਬਿੰਦੇ
1: ਮਕੰਦੇ ਉਦਾਰੇ ਅਪਾਰੇ ਹਰੀ ਕਰੀ ਨਾਮੇ ਅਕਾਮੀ,
0: ਢਾਡੀ ਦਰ ਤਾਂ ਮੰਗਣਾ ਦਰ ਕਦੇ ਨਾ ਛੋੜੇ, ਮਨ ਰੱਤਾ ਗੋਬਿੰਦ ਸਾਨੂੰ ਸੱਚ ਭੋਜਨ ਜੋੜੇ, ਮਨ ਰੱਤਾ ਗੋਬਿੰਦ ਸਾਨੂੰ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ, ਰਾਜ ਮਿਲ ਖੁਸ਼ੀਆਂ ਧਣੀ ਧਾਈ ਮੁੱਖ ਨਾ ਮੁੱਖ ਨਾ ਮੋੜੇ, ਰਾਜ ਮਿਲ ਖੁਸ਼ੀਆਂ ਧਣੀ ਧਾਈ ਮੁੱਖ ਨਾ ਮੋੜੇ, ਢਾਡੀ ਦਰ ਪਾ
1: ਦਰ ਕਦੇ ਨਾ ਛੋੜੇ,
0: ਢਾਡੀ ਦਰ ਪਾ
1: ਦਰ ਕਦੇ ਨਾ ਛੋੜੇ,
0: ਨਾਨਕ ਮਨ ਤਨ ਚਾਓ
1: ਏ ਨਿਤ ਪ੍ਰਭ ਕੋ ਲੋੜੇ,
0: ਨਾਨਕ ਮਨ ਤਨ ਚਾਓ
1: ਏ ਨਿਤ ਪ੍ਰਭ ਕੋ ਲੋੜੇ,
0: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ, तू ठाकर कुछ भगवान नानक की प्रा बेनती अपनी भगती लाए धन धन मेरे प्यारे गुरु नानक देव साहब तू ही निरंकार तू सदा सलामत निरंकार तू ठाकर कुछ भगवान नानक की प्रा बेनती अपनी भगती लाए धन गुरु नानक धन गुरु नानक धन गुरु नानक धन धन गुरु गोबिंद सिंह जी महाराज धन धन गुरु गोबिंद सिंह जी महाराज धन धन गुरु ग्रंथ साहब जी महाराज धन धन गुरु ग्रंथ साहब जी महाराज धन धन बाबा नंद सिंह जी महाराज धन धन बाबा नंद सिंह जी महाराज कोट कोट प्रणाम भुल चुक माफ तेरे चरण कमला वास बहुत बहुत धनबाद नानक नाम चढ़ जी कला तेरे भाने स्वादा कला वाहेगुरु जी का खालसा वाहेगुरु जी फतेह जो बोले सो निहाल सत श्री अकाल
2: वाहे गुरु जीओ।

ਕਰਕੇ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਓ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਤਿਆਗੀ ਬਿਨਾਸੀ ਕਰ ਕਿਰਪਾ ਆਪਣੇ ਕਰ ਲੀਨਾ ਮਨ ਵਸਿਆ ਅਵਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰੇ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ

ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ ਅੱਜ ਆਪਾਂ ਸ਼ਾਮ ਵੇਲੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ। ਸੂਰਮਾ ਉਹ ਹੈ ਜਿਹੜਾ ਖਾਲਸਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਕਰੈ ਨਿਤ ਜੰਗ। ਖਾਲਸੇ ਨੇ ਰੋਜ਼ਾਨਾ ਜੰਗ ਕਰਨੀ, ਰੋਜ਼ਾਨਾ ਲੜਾਈ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਉਹ ਯੁੱਧ, ਉਹ ਲੜਾਈ ਕੋਈ ਬਾਹਰੀ ਲੜਾਈ ਨਹੀਂ, ਉਹ ਲੜਾਈ ਅੰਦਰਲੀ ਲੜਾਈ ਹੈ। ਮਨੁੱਖ ਨੂੰ ਚਾਰ ਚੁਫੇਰਿਓਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਮਹਾਂਬਲੀ ਘੇਰੀ ਖੜੇ ਹਨ। ਇਹਨਾਂ ਨੂੰ ਜਿੱਤਣ ਵਾਸਤੇ ਗੁਰੂ ਕੇ ਖਾਲਸੇ ਨੇ ਰੋਜ਼ਾਨਾ ਜੰਗ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਹਨ ਕਿ ਜਿਸ ਕਿਸੇ ਪ੍ਰਾਣੀ ਨੂੰ ਉਸ ਮਾਲਕ ਦੇ ਚਰਨਾਂ ਦਾ ਪਿਆਰ ਲੱਗ ਗਿਆ, ਅਸਲੀਅਤ ਦੇ ਵਿੱਚ ਉਹ ਸੂਰਮਾ ਹੈ ਜਿਹੜਾ ਆਪਣੇ ਪੂਰਨ ਗੁਰੂ ਦੀ ਕਿਰਪਾ ਸਦਕਾ, ਪੂਰਨ ਗੁਰੂ ਦੀ ਓਟ ਲੈ ਕੇ ਆਪਣੀ ਆਤਮਾ ਤੇ ਜਿੱਤ ਪ੍ਰਾਪਤ ਕਰਦਾ ਹੈ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਣ ਨਾਮ ਤੇ ਆਵਣ, ਸਹਿਜ ਸਮਾਵਣ ਸੰਗ। ਆਪਣੇ ਮਨ ਕਰਕੇ ਜਿਹੜਾ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਹ ਅਵਸ਼ ਹੀ ਇਸ ਸੰਸਾਰ ਵਿੱਚ ਰਹਿੰਦਿਆਂ ਆਤਮਾ ਨੂੰ ਜਿੱਤ ਕੇ ਬਲਵਾਨ ਯੋਧਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਹਿੰਦੇ, ਪਾਵਨ ਪੁੱਤਰ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦਾ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਐਸਾ ਕੋਈ ਯੋਧਾ ਹੈ ਜਿਹਨੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਹੋਵੇ, ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ? ਸੋ ਉਹ ਯੋਧਾ ਕੇਵਲ ਉਹੀ ਹੈ ਜਿਸ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਓ ਗੁਰੂ ਕੋਲੋਂ ਉਸ ਮਾਲਕ ਦੇ ਨਾਮ ਦਾ ਰੰਗ, ਉਸ ਮਾਲਕ ਦੇ ਨਾਮ ਦਾ ਪਿਆਰ ਮੰਗਣ ਵਾਸਤੇ ਅਰਦਾਸ ਕਰੀਏ। ਇਹ ਕੋਸ਼ਿਸ਼ ਕਰੀਏ, ਇਹ ਯਤਨ ਕਰੀਏ ਕਿ ਅਸੀਂ ਵੀ ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਾਹਿਬ ਸਤਿਗੁਰ ਗੁਰ ਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਇਕਾਗਰਤਾ ਸਹਿਤ ਸਰਵਣ ਕਰੀਏ।

estúpido.

0: ਕਿਨਕਾ ਏਕ ਜਿਸ ਜੀਵ ਸਾਵੈ
1: ਤਾਂਕੀ ਮਹਿਮਾ ਗਲੀ ਨਾਵੈ
0: ਤਾਂਕੀ ਇੱਕ ਦਰਸ ਤੁਹਾਰੋ
1: ਨਾਨਕ ਗੁਣ ਸੰਗ ਮੋਹਿ ਉਧਾਰੋ
0: ਸੁਖਮਨੀ ਸੁਖ

0: ਪ੍ਰਭ ਜੀ ਬਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇ ਮੁਹਤਾਜ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਤ ਬਲਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ

0: ਜੇ
1: ਮਾਤ ਪਿਤਾ ਸੁਤ ਮੀਤ ਨਾ ਭਾਈ
0: ਮਨ ਮੋਹਾ ਨਾਮ ਤੇਰੇ ਸੰਗ ਸਹਾਈ ਜੇ
1: ਮਾਂ ਭੈਣ ਦੂਤ ਜਮਦ ਲੈ
0: ਤੈ ਕੇਵਲ ਨਾਮ ਸੰਗ ਤੇਰੇ ਚੱਲੇ
1: ਜੇ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨ ਮਾਏ ਉਦਾਰੀ
1: ਮਨ ਪੁੰਨਾ ਚੰਨ ਕਰਤ ਨਹੀਂ ਤਰੇ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸਰਵ ਸ੍ਰਿਸ਼ਟ ਕੋ

0: ਵਿਛੜਾ ਤੁਹਾਰਾ ਮੇਲਾ
1: ਜੋ ਇਸੇ ਸੋਈ ਫਲ ਪਾਵੇ
0: ਸਾਧ ਕੇ ਸੰਗ ਨਾ ਬਿਰਥਾ ਜਾਵੇ
1: ਪਾਰਮ ਸਾਧ ਰਿਨ ਵਸੈ
0: ਨਾਨਕ ਉਧਰੇ ਸਾਧ ਸੁਰਸੈ
1: ਸਾਧ ਕੇ ਸੰਗ ਸੁਣੋ।